ਹਰਮਤੀ ਸੁਣੋ ਅਗਲੀ ਉਹ ਵਜੋ ਪੇਜ ਨਾ ਖਾਏ ਖਸਮੇ ਕਰੇ ਪ੍ਰਾਇਵਰੀ ਫੇਰ ਖੈਰ ਨਿੰਦਰ ਪਾਏ ਵਜੋ ਗਵਾਏ ਅਗਲਾ ਮੋਹਿਮ ਪਾਣਾ ਖਾਏ ਜਿਸ ਦਾ ਖਾਵਣਾ ਤਿਸ ਕਹੀਏ ਸ਼ਵਾਸ ਨਾਨਕ ਹੁਕਮ ਚੱਲੀ।

0: पठ नाम
1: जप। अंदर गर्म

ਗੁਣ ਨਾਮ ਸੁਖ ਮਣੀ ਇੱਕ ਓਂਕਾਰ ਸਤਿ ਪ੍ਰਸਾਦ ਉਦਾਰ ਖਾਸੇ ਦਸਕਾ ਪਾਸ਼ਾ ਜੀ ਦਸਵੀਂ ਕਾਲ ਪੁਰਖ ਰਚਾ ਹਮਨੇ ਸਰਬਲੋਕ ਰਚਾ ਹਮਨੇ ਸਰਬਕਾਲ ਜੀ ਰਚਾ ਹਮਨੇ ਸਰਬਲੋਕ ਜੀ ਸਦਾ ਰਚਾ ਹਮਨੇ ਬੰਤ ਮਹੀਪ ਤਤ ਮਹਾਨ ਤਤ ਪ੍ਰਸੋ ਨਿਧਾਨ ਜਗਮਗ ਤੇ

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਪਾਤਸ਼ਾਹ ਮਹਾਰਾਜ ਜੀ, ਆਪ ਜੀ ਕੀ ਚੰਨਤ ਮੁੰਡਾ ਪਾਲ ਅਰਦਾਸ ਬੇਨਤੀ ਜੋਦਰੀ ਸਤਿ ਸ੍ਰੀ ਪਾਤਸ਼ਾਹ ਮਹਾਰਾਜ ਜੀ, ਆਪ ਜੀ ਕਰੋ ਮੈਨੂੰ ਸ਼ੁਕਰਾਨਾ ਸਤਿ ਜੀਓ, ਆਪ ਜੀ ਨੇ ਤਰਸ ਕੀਤਾ ਸਤਿਗੁਰ ਮੈਂ ਪੱਛਮ ਪਾਸੋਂ ਆਸਾ ਦੀਵਾਰ ਦੇ ਸੰਪੂਰਨ ਕੀਰਤਨ ਕਰਵਾਏ ਸਤਿਗੁਰ ਜੀ, ਸ਼ੁਕਰਾਨਾ ਸਤਿਗੁਰ ਜੀ, ਸੰਗਤਾਂ ਵੱਲੋਂ ਸ਼ਬਦ ਭੇਟ ਵਜੋਂ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ, ਸਤਿਗੁਰ ਜੀ ਆਪ ਨਾਮ ਜਾਣੀ ਜਾਣ ਸਭਨਾਂ ਦੀਆਂ ਮਨੋਕਾਮਨਾ ਭਾਵਨਾ ਵਿੱਚ ਸੰਪੂਰਨ ਨੇ ਮਹਾਰਾਜ ਜੀ ਸੇਵਾ ਲੇਖੇ ਚਲਾਉਣਾ, ਮਾਇਆ ਵਿੱਚ ਬਰਕਤਾਂ ਵਿੱਚ ਸੁਣੀਆਂ ਦੇ ਅਰੋਗਤਾਂ ਤੰਤੀਆਂ ਵਿੱਚ ਸੁਣੀਆਂ, ਸਤਿਗੁਰ ਜੀਓ ਨਾਮ ਬਾਣੀ ਕੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਖੁਸ਼ੀਆਂ ਦੇ ਕਿਹੜੇ ਬਖਸ਼ਿਸ਼ ਕਰਨੇ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ, ਹਰਦ ਮੈਦਾਨ ਫਤਿਹ ਕਰਨੀ ਯਾਤਰਾ

कोई ना ना गया ने मेरा। वाहिगुरु जी का खालसा, वाहिगुरु जी की फतेह।

ਸਰਦਾਰ ਰਤਨ ਸਿੰਘ ਅਮਰ ਸਿੰਘ ਜੀ ਬਾਂਸਰੀ ਵਾਲੇ ਲੰਗਰਾਂ ਲਈ 200 ਰੁਪਏ ਆਦਰ ਕਰਦੇ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ।

ਜਿਨ੍ਹਾਂ ਦਿਨਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚਪੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਵੇਗੀ। ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ।

ਪਿਆਵਨ ਛਕਿਆ ਤਰਮੇ ਤਸੀਸ ਦਿੱਤੇ ਸਿੱਖੀ ਸਿਦਕ ਨਿਆਰਿਆ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਚੇਤ ਆਵੇ, ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ

ਤਲਗੰਡੀ ਦੀ ਨਾਨਕ ਜੀ ਰਾਜੀ ਸ਼ਿਕਾਰ ਕਾਰਡ ਦੀ ਹੀਰਾ ਕਾਰਡ ਦੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਰਟੇ ਕੁੜੀ ਸਾਹਿਬ ਜੀ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਤ ਜੁਗਤ ਤਖਤ ਸਚਖੰਡ ਸ੍ਰੀ ਅਜੂਰ ਸ੍ਰੀ ਅਫਜਲ ਨਗਰ।

ਸਾਹਸ ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣਦੇ।

0: ਖੁਸ਼ੀਆਂ ਦੇ ਜਕਾਰ ਇੱਕ ਜਾਵੇ ਸੋਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਾਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਜੇ ਪਾਤਸ਼ਾਹ ਜੀ ਮਹਾਰਾਜ
1: ਗੁਰੂ ਪਿਆਰੀ ਸਾਹਿਬ ਸੰਗਤ ਜੀਓ ਸਜ ਜਾਓ ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ।

ਗੁਰ ਨਵ ਨਿਧ ਦਰੀਆਉ ਜਨਮ ਹਮ ਕਾਲਖ ਧੋਵੈ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ

0: ਨਿਆਜ਼ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰ ਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਾਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਚਰਣਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰ ਚਰਣਾ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਾਧ ਸੰਗਤ ਜੀ ਇਹ ਜਿਹੜੇ ਦਿਨ ਚੱਲ ਰਹੇ ਨੇ ਸਿੱਖ ਪੰਥ ਦੇ ਨਾਲ ਵਾਪਰੇ ਹੋਏ ਤੀਜੇ ਘੱਲੂਘਾਰੇ ਦੇ ਦਿਨ ਨੇ। ਅੱਜ 7 ਜੂਨ ਦਾ ਦਿਨ ਜੋ ਕੱਲ੍ਹ ਤੱਕ ਦੇ ਦੀਵਾਨ ਦੇ ਅੰਦਰ 6 ਜੂਨ ਤੱਕ ਮੌਤ ਨੇ ਜੋ ਤਾਂਡਵ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਕੀਤਾ ਭਾਰਤੀ ਫੌਜ ਦੁਆਰਾ, ਜਾਂ ਇਵੇਂ ਕਹਿ ਲਈਏ ਹਿੰਦੁਸਤਾਨੀ ਹਕੂਮਤ ਨੇ ਜੋ ਫੌਜ ਦੁਆਰਾ ਕਹਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਰਤਾਇਆ ਹੈ ਅਤੇ ਇਸ ਦੇ ਚੰਦ ਕੁ ਅੰਸ਼ਾਂ ਨੂੰ ਸਰਵਣ ਕੀਤਾ ਸੀ ਅਤੇ ਇਸ ਲੜੀ ਦੇ ਤਹਿਤ ਪਾਵਨ ਇਤਿਹਾਸ ਦੇ ਉੱਪਰ ਸੂਰਮਿਆਂ ਦੀ ਸੂਰਬੀਰਤਾ ਦੇ ਉੱਪਰ ਅਤੇ ਭਾਰਤ ਸਰਕਾਰ ਅਤੇ ਫੌਜ ਦੇ ਵਹਿਸ਼ੀਪਣ ਦੇ ਉੱਪਰ ਕੁਝ ਕੁ ਨਜ਼ਰ ਹੋਰ ਮਾਰੀਏ। ਸਾਧ ਸੰਗਤ ਜੀ, ਸਿੰਘ ਸੂਰਮਿਆਂ ਦੇ ਮੋਰਚੇ ਤਬਾਹ ਕਰਕੇ ਸਿੰਘਾਂ ਦੀਆਂ ਸ਼ਹੀਦੀਆਂ ਤੋਂ ਉਪਰੰਤ ਜੋ ਭਾਰਤੀ ਫੌਜ ਹੈ ਵਹਿਸ਼ੀ ਦਰਿੰਦਿਆਂ ਦਾ ਰੂਪ ਧਾਰਨ ਕਰ ਗਈ ਹੈ। ਜਿੱਥੇ ਜਿੱਥੇ ਵੀ ਕਮਰਿਆਂ ਦੇ ਅੰਦਰ ਹਾਲ ਨੇ, ਜਿਤਨੇ ਵੀ ਜਿੱਥੇ ਜਿੱਥੇ ਵੀ ਸੰਗਤਾਂ ਨੇ ਨਾ ਸਾਧ ਸੰਗਤ ਜੀ, ਉਹਨਾਂ ਸਾਰੀਆਂ ਸੰਗਤਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਜਿਨ੍ਹਾਂ ਕਮਰਿਆਂ ਦੇ ਅੰਦਰ ਸੰਗਤਾਂ ਬੰਦ ਨੇ ਉਹਨਾਂ ਦੇ ਵਿੱਚ ਹੈਂਡ ਗਰਨੇਡ ਸੁੱਟੇ ਗਏ, ਛੋਟੀਆਂ ਤੋਪਾਂ ਦੇ ਨਾਲ ਤੋਪਖਾਨਾ ਦੇ ਨਾਲ ਗੋਲੇ ਮਾਰੇ ਗਏ, ਮਸ਼ੀਨ ਗੰਨਾਂ ਦੇ ਨਾਲ ਦਰਵਾਜ਼ੇ ਜਿਹੜੇ ਸਨ ਫਾਇਰਿੰਗ ਕਰਕੇ ਤੋੜ ਕੇ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ। ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਜਿੰਨੀਆਂ ਸੰਗਤਾਂ ਸਨ ਅਹਾਤੇ ਵਿੱਚ ਬਿਠਾਈਆਂ ਹੋਈਆਂ, ਸਾਧ ਸੰਗਤ ਜੀ ਤਿੰਨਾਂ ਦੇ ਉੱਪਰ ਹੈਂਡ ਗਰਨੇਡ ਸੁੱਟਿਆ ਗਿਆ, ਚਾਰ ਚੁਫੇਰਿਓਂ ਗੋਲੀਆਂ ਮਾਰ ਕੇ ਤਿੰਨਾਂ ਨੂੰ ਭੁੰਨ ਦਿੱਤਾ ਗਿਆ। ਨਾ ਬਜ਼ੁਰਗਾਂ ਨੂੰ, ਨਾ ਬੀਬੀਆਂ ਨੂੰ, ਨਾ ਬੱਚਿਆਂ ਨੂੰ, ਕਿਸੇ ਪ੍ਰਕਾਰ ਸਾਧ ਸੰਗਤ ਜੀ ਕਿਸੇ ਨੂੰ ਛੱਡਿਆ ਨਹੀਂ ਗਿਆ। ਇਹ ਐਸੀ ਵਹਿਸ਼ੀ ਜੋ ਫੌਜ ਹੋਈ ਹੈ, ਜੋ ਤਿੰਨਾਂ ਨੂੰ ਖੁੱਲ੍ਹ ਮਿਲੀ ਹੋਈ ਸੀ, ਤੁਸੀਂ ਸ਼ਰਾਬ ਪੀ ਸਕਦੇ ਹੋ, ਬੀਬੀਆਂ ਦੀ ਬੇਪਤੀ ਕਰ ਸਕਦੇ ਹੋ, ਕਿਸੇ ਦਾ ਕੋਰਟ ਮਾਰਸ਼ਲ ਨਹੀਂ ਕੀਤਾ ਜਾਵੇਗਾ, ਤੁਸੀਂ ਜੋ ਸਮਾਨ ਸਾਜੋ ਸਮਾਨ ਇਤਿਹਾਸਿਕ ਮਿਲੇ ਤੇ ਇਸ ਨੂੰ ਲੁੱਟ ਸਕਦੇ ਹੋ। ਸਾਧ ਸੰਗਤ ਜੀ, ਭਾਰਤੀ ਫੌਜ ਨੇ ਦਰਿੰਦਿਆਂ ਦਾ ਅਤੇ ਲੁਟੇਰਿਆਂ ਦਾ ਰੂਪ ਧਾਰਨ ਕਰ ਲਿਆ। ਲੁੱਟਮਾਰ ਇੱਥੋਂ ਤੱਕ ਕੀਤੀ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਨਾ, ਉਸ ਦੇ ਵਿੱਚ ਜਿਤਨੇ ਪੁਰਾਤਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਲੈ ਕਰਕੇ ਹੱਥ ਲਿਖਤ ਗ੍ਰੰਥ ਸਨ, ਉਹਨਾਂ ਹਜ਼ਾਰਾਂ ਹੀ ਗ੍ਰੰਥਾਂ ਨੂੰ ਲੁੱਟ ਲਿਆ ਗਿਆ ਅਤੇ ਸਾਧ ਸੰਗਤ ਜੀ ਬੋਰੀਆਂ ਦੇ ਵਿੱਚ ਭਰ ਕੇ ਉਸ ਨੂੰ ਆਪਣੇ ਨਾਲ ਲੈ ਗਏ। ਉਹਨਾਂ ਦੇ ਵਿੱਚ ਕੀ ਛੇੜਛਾੜ ਕੀਤੀ ਹੋਵੇਗੀ, ਕੀ ਫਰਕ ਪਾਏ ਹੋਣਗੇ, ਉਸ ਦੇ ਬਾਰੇ ਹੁਣ ਤੱਕ ਪੰਥ ਨੇ ਹਾਲੇ ਕੋਈ ਨਿਰਣਾ ਨਹੀਂ ਦਿੱਤਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਵੱਡੇ ਭਾਰੀ ਤਸ਼ੱਦਦ ਨੂੰ ਕਰਦਿਆਂ ਹੋਇਆਂ ਮਾਸੂਮ ਬਾਲਕਾਂ ਨੂੰ ਮਾਵਾਂ ਦੀਆਂ ਗੋਦੀਆਂ 'ਚੋਂ ਫੜ ਕੇ ਕੰਧਾਂ ਦੇ ਨਾਲ ਪਟਕਾ ਪਟਕਾ ਕੇ ਮਾਰ ਮਾਰ ਕੇ ਸ਼ਹੀਦ ਕੀਤਾ। ਜਿਹੜੀਆਂ ਮਾਵਾਂ ਸ਼ਹੀਦ ਹੋਈਆਂ ਪਈਆਂ ਨੇ ਨਾ, ਅਤੇ ਬੱਚੇ ਉਹਨਾਂ ਮਾਵਾਂ ਦੀਆਂ ਛਾਤੀਆਂ 'ਚੋਂ ਦੁੱਧ ਪ੍ਰਾਪਤ ਕਰਨਾ ਚਾਹੁੰਦੇ ਨੇ, ਉਹਨਾਂ ਮਾਵਾਂ ਨੂੰ ਅਤੇ ਮਾਵਾਂ ਦੀਆਂ ਜੋ ਮਾਵਾਂ ਸ਼ਹੀਦ ਹੋਈਆਂ ਪਈਆਂ ਨੇ, ਮ੍ਰਿਤਕ ਦੇਹਾਂ ਨੇ, ਉਹਨਾਂ ਦੇ ਬੱਚੇ ਉਹਨਾਂ ਦੀਆਂ ਛਾਤੀਆਂ ਤੋਂ ਫੜ ਫੜ ਕੇ ਸਾਧ ਸੰਗਤ ਜੀ ਧਰਤੀ 'ਤੇ ਪਟਕਾ ਪਟਕਾ ਕੇ ਮਾਰੇ। ਇਸ ਪ੍ਰਕਾਰ ਜਿਵੇਂ ਬਚਨ ਆਉਂਦੇ ਨੇ ਨਾ, ਕੇਸੀ ਕੰਸ ਰਾਵਣ ਜੋ ਥੀਏ, ਇਤਨੇ ਪਾਪ ਸੋ ਕਰਨਾ ਸਕੀਏ, ਜਿਵੇਂ ਅਬਦਾਲੀ ਨੇ ਅਤੇ ਹੋਰ ਜ਼ਾਲਮ ਜ਼ਰਵਾਣਿਆਂ ਨੇ ਗਿਲਜਿਆਂ ਨੇ ਭਾਰਤ ਵਰਸ਼ੀ ਦੀ ਧਰਤੀ ਦੇ ਉੱਪਰ ਇੰਨੇ ਪਾਪ ਕੀਤੇ ਸਨ ਜਿੰਨੇ ਕੰਸ ਤੇ ਰਾਵਣ ਵੀ ਨਾ ਕਰ ਸਕਿਆ। ਸਾਧ ਸੰਗਤ ਜੀ, ਕੰਸ ਨੇ ਤਾਂ ਕ੍ਰਿਸ਼ਨ ਭਗਵਾਨ ਜੀ ਦੇ 7 ਭਰਾ ਮਾਰੇ ਸਨ, ਗੋਦੀਆਂ ਦੇ ਬਾਲਕ ਧਰਤੀ 'ਤੇ ਪਟਕਾ ਕੇ, ਪੱਥਰਾਂ 'ਤੇ ਪਟਕਾ ਕੇ, ਪਰ ਇਸ ਪ੍ਰਕਾਰ ਭਾਰਤ ਵਰਸ਼ ਦੀ ਫੌਜ ਨੇ ਸੈਂਕੜੇ ਹਜ਼ਾਰਾਂ ਬੱਚਿਆਂ ਨੂੰ ਸ਼ਹੀਦ ਕੀਤਾ, ਮਾਵਾਂ ਨੂੰ ਸ਼ਹੀਦ ਕੀਤਾ, ਨੌਜਵਾਨਾਂ ਨੂੰ ਸ਼ਹੀਦ ਕੀਤਾ, ਬਜ਼ੁਰਗਾਂ ਨੂੰ ਸ਼ਹੀਦ ਕੀਤਾ, ਅਤੇ ਸਾਧ ਸੰਗਤ ਜੀ ਇਹਨਾਂ ਦਾ ਜਿਹੜਾ ਮਨ ਉਹ ਭਰਦਾ ਨਹੀਂ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਗਿਆ, ਉਪਰੰਤ ਅੱਗ ਲਾ ਦਿੱਤੀ ਗਈ। 2500 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਕੀਤੇ, ਇਸ ਪ੍ਰਕਾਰ ਸਾੜੇ ਗਏ। ਵੱਡੀਆਂ ਭਾਰੀਆਂ ਬੇਹੁਰਮਤੀਆਂ ਕੀਤੀਆਂ, ਫਿਰ ਇਸੇ ਪ੍ਰਕਾਰ ਫਿਰ ਲਾਸ਼ਾਂ ਨੂੰ ਚੁੱਕਣ ਦਾ ਪ੍ਰਕਰਮਾਂ ਦੇ ਵਿੱਚ ਉਹ ਸਿਲਸਿਲਾ ਸ਼ੁਰੂ ਹੋਇਆ। 6 ਜੂਨ ਵਾਲੇ ਦਿਨ, ਅੱਜ 7 ਜੂਨ ਵਾਲੇ ਦਿਨ ਅਤੇ ਕੱਲ੍ਹ ਆਉਣ ਵਾਲੇ 8 ਜੂਨ ਵਾਲੇ ਦਿਨ ਸਫਾਈਆਂ ਦਾ ਜਿਹੜਾ ਕੰਮ ਸੀ ਉਹ ਵਕਤੀ ਤੌਰ 'ਤੇ ਪ੍ਰਾਰੰਭ ਕੀਤਾ ਗਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੀਰਤਨ ਪ੍ਰਾਰੰਭ ਕਰਵਾ ਦਿੱਤਾ ਗਿਆ ਕਿ ਲੋਕਾਂ ਨੂੰ ਇਸ ਪ੍ਰਕਾਰ ਦਿਖਾਇਆ ਜਾਵੇ। ਅਤੇ ਇੱਥੇ ਕੋਈ ਵੱਡਾ ਆਪਰੇਸ਼ਨ ਨਹੀਂ ਹੋਇਆ, ਜੋ ਆਪਰੇਸ਼ਨ ਬਲੂ ਸਟਾਰ ਹੋਇਆ ਸੀ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਨੀਲੀ ਦਸਤਾਰ ਸਜਾਉਂਦੇ ਸਨ, ਜਥੇ ਦੇ ਸਾਰੇ ਸਿੰਘ ਨੀਲੀਆਂ ਦਸਤਾਰਾਂ ਸਜਾਉਂਦੇ ਸਨ। ਬਲੂ ਸਟਾਰ ਤੋਂ ਭਾਵ ਸੀ ਨੀਲਾ ਤਾਰਾ, ਭਾਵ ਕੋਈ ਵੀ ਨੀਲੀ ਦਸਤਾਰ ਸਜਾਉਣ ਵਾਲਾ ਸਿੰਘ ਜਿਉਂਦਾ ਨਹੀਂ ਛੱਡਣਾ। ਨਾ ਇੱਥੇ ਨੀਲੀਆਂ ਵਾਲੇ ਛੱਡੇ, ਨਾ ਇੱਥੇ ਕੇਸਰੀਆਂ ਵਾਲੇ ਛੱਡੇ, ਨਾ ਇੱਥੇ ਚਿੱਟੀਆਂ ਵਾਲੇ ਛੱਡੇ ਅਤੇ ਨਾ ਕਾਲੀਆਂ ਵਾਲੇ ਛੱਡੇ। ਸਾਧ ਸੰਗਤ ਜੀ ਜਿੰਨੇ ਜਨ ਸਾਧਾਰਨ ਆਏ ਸਨ ਤਿੰਨਾਂ ਨੂੰ ਸ਼ਹੀਦ ਕੀਤਾ ਗਿਆ, ਜਿਨ੍ਹਾਂ ਨੂੰ ਫੜ ਕੇ ਇਸੇ ਪ੍ਰਕਾਰ ਕੈਂਪਾਂ ਵਿੱਚ ਭੇਜਿਆ ਗਿਆ। ਜਿਸ ਪ੍ਰਕਾਰ ਦੁਸ਼ਮਣ ਫੌਜ ਦੇ ਸਿਪਾਹੀਆਂ ਨੂੰ ਫੜ ਕੇ ਤਿੰਨਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਇਵੇਂ ਗ੍ਰਿਫਤਾਰ ਕੀਤੀਆਂ ਗਈਆਂ ਸੰਗਤਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ। ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਲਹੂ ਲੁਹਾਨ ਸਨ, ਸਰੋਵਰ ਦੇ ਜਲ ਦੇ ਨਾਲ ਤਿੰਨਾਂ ਨੂੰ ਸਾਧ ਸੰਗਤ ਜੀ ਅਧੂਰੇਪਨ ਦੇ ਤਰੀਕੇ ਦੇ ਨਾਲ ਧੋਣ ਦਾ ਯਤਨ ਕੀਤਾ ਗਿਆ, ਕਿਉਂਕਿ 8 ਜੂਨ ਨੂੰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਆਉਣਾ ਸੀ। ਜਿਸ ਵੇਲੇ ਗਿਆਨੀ ਜੈਲ ਸਿੰਘ ਆਇਆ ਨਾ, ਅਤੇ ਇਸ ਵੇਲੇ ਜਿਹੜਾ ਫੌਜ ਦਾ ਮੇਜਰ ਜਨਰਲ ਕੁਲਦੀਪ ਬਰਾੜ ਸੀ, ਆਪਣੇ ਹੱਥ ਦੇ ਵਿੱਚ ਤਾਂ ਇਸਨੇ ਛਤਰੀ ਫੜੀ ਹੋਈ ਹੈ ਅਤੇ ਗਿਆਨੀ ਜੈਲ ਸਿੰਘ ਨੂੰ ਛਾਂ ਕੀਤੀ ਹੋਈ ਹੈ, ਅਤੇ ਗਿਆਨੀ ਜੈਲ ਸਿੰਘ ਨੇ ਆਪਣੀ ਅਚਕਾਂ ਦੇ ਵਿੱਚ ਗੁਲਾਬ ਦਾ ਫੁੱਲ ਲਗਾਇਆ ਹੋਇਆ ਹੈ। ਸਾਧ ਸੰਗਤ ਜੀ, ਇਸ ਪ੍ਰਕਾਰ ਵੀ ਮਰਿਆਦਾ ਦੀ ਬੇਹੁਰਮਤੀ ਕੀਤੀ ਗਈ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਕਿਸੇ ਵੀ ਗੁਰ ਅਸਥਾਨ ਦੇ ਅੰਦਰ ਕਿਸੇ ਦੇ ਸਿਰ ਦੇ ਉੱਪਰ ਛਤਰੀ ਨਹੀਂ ਰੱਖੀ ਜਾ ਸਕਦੀ। ਇਹ ਛਤਰ ਝੁਲਾਉਣ ਦੇ ਤੁਲ ਕਹੀ ਜਾਂਦੀ ਏ, ਅਤੇ ਤਖ਼ਤ ਚਵਰ ਛਤਰ ਦੇ ਮਾਲਕ ਕੇਵਲ ਤਾਂ ਕੇਵਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਸ ਵੇਲੇ ਗਿਆਨੀ ਜੈਲ ਸਿੰਘ ਆਇਆ ਨਾ, ਅਤੇ ਜਿਹੜੇ ਸਿੱਖ ਜੁਝਾਰੂ 8 ਜੂਨ ਤੱਕ ਵੀ ਮੋਰਚਿਆਂ ਦੇ ਵਿੱਚ ਤਾਇਨਾਤ ਸਨ, ਉਹਨਾਂ ਨੇ ਜਾਣਿਆ ਇਹ ਉਹੀ ਉਹ ਗਿਆਨੀ ਜੈਲ ਸਿੰਘ ਹੈ ਜਿਸ ਨੇ ਭਾਰਤ ਦੇ ਰਾਸ਼ਟਰਪਤੀ ਹੁੰਦਿਆਂ ਹੋਇਆਂ ਬਲੂ ਸਟਾਰ ਓਪਰੇਸ਼ਨ ਦੇ ਉੱਪਰ ਆਪਣੇ ਸਾਈਨ ਕੀਤੇ ਅਤੇ ਤਾਂ ਹਮਲਾ ਹੋਇਆ। ਉਸ ਨੂੰ ਮਾਰਨ ਵਾਸਤੇ ਸਿੰਘਾਂ ਨੇ ਉਸਦੇ ਉੱਪਰ ਗੋਲੀ ਚਲਾਈ, ਪਰ ਜਿਹੜੇ ਭਾਰਤੀ ਫੌਜ ਦੇ ਅੰਗ ਰੱਖਿਅਕ ਦਸਤੇ ਨਾਲ ਚੱਲ ਰਹੇ ਸਨ, ਉਹਨਾਂ ਦੇ ਵਿੱਚੋਂ ਮੂਰਲੀ ਕਤਾਰ ਵਿੱਚ ਜਾਣ ਵਾਲਿਆਂ ਦੇ ਗੋਲੀਆਂ ਵੱਜੀਆਂ, ਉਹ ਥਾਂ ਹੀ ਮਾਰੇ ਗਏ। ਅਤੇ ਬਹੁਤੀਆਂ ਡੀਂਗਾਂ ਮਾਰਨ ਵਾਲਾ ਮੇਜਰ ਜਨਰਲ ਕੁਲਦੀਪ ਬਰਾੜ, ਜਿਸ ਨੇ ਇਸ ਓਪਰੇਸ਼ਨ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲਈ ਹੋਈ ਸੀ, ਸਾਧ ਸੰਗਤ ਜੀ ਐਸਾ ਡਰਪੋਕ ਨਿਕਲਿਆ ਛਤਰੀ ਸੁੱਟ ਕੇ ਨਾ, ਅਤੇ ਸਰੋਵਰ ਦੇ ਵਿੱਚ ਛਾਲ ਮਾਰ ਦਿੱਤੀ। ਭਾਵੇਂ ਤੈਰਨਾ ਨਹੀਂ ਸੀ ਆਉਂਦਾ, ਜਿਸ ਵੇਲੇ ਸਰੋਵਰ ਵਿੱਚ ਡੁੱਬਣ ਲੱਗਾ ਅਤੇ ਨਾਲ ਦੇ ਇਸ ਦੇ ਸਾਥੀਆਂ ਨੇ ਅੰਗ ਰੱਖਿਆ ਨੇ ਇਸ ਨੂੰ ਸਰੋਵਰ ਦੇ ਵਿੱਚੋਂ ਕੱਢਿਆ, ਫਿਰ ਜਾ ਕੇ ਇਹ ਕੱਪੜੇ ਬਦਲ ਕੇ ਆਇਆ। ਜਿਹੜਾ ਆਪਣੇ ਆਪ ਨੂੰ ਵੱਡਾ ਨਿਡਰ ਅਤੇ ਬਹਾਦਰ ਸਦਾਉਂਦਾ ਨਾ, ਜਿਸ ਵੇਲੇ ਇਹਨਾਂ ਨੇ ਜਾਣਿਆ ਕਿ ਅਸੀਂ ਮੋਰਚਾ ਜਿੱਤ ਲਿਆ, ਉਸ ਵੇਲੇ ਵੀ ਜਿਹੜੇ ਚੰਦ ਕਸੂਰਮੇ ਰਹਿੰਦੇ ਸਨ ਉਹਨਾਂ ਤੋਂ ਡਰਦੇ ਨੇ ਸਰੋਵਰ ਵਿੱਚ ਛਾਲ ਮਾਰੀ। ਅਤੇ ਇਹ ਵੀ ਜ਼ਿਕਰਯੋਗ ਹੈ, ਓਪਰੇਸ਼ਨ ਬਲੂ ਸਟਾਰ ਪ੍ਰਾਰੰਭ ਹੋਣ ਤੋਂ ਇਹ ਇੰਨਾ ਡਰ ਗਿਆ, ਇਸ ਨੂੰ ਲੂਜ਼ ਮੋਸ਼ਨ ਲੱਗ ਗਏ, ਅਤੇ 9 ਜੂਨ ਵਾਲੇ ਦਿਨ ਇਸ ਨੂੰ ਵਿਸ਼ੇਸ਼ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਭੇਜਿਆ ਗਿਆ, ਉੱਥੇ ਇਸ ਦਾ ਇਲਾਜ ਹੋਇਆ ਅਤੇ ਫਿਰ ਇਸ ਦੇ ਲੂਜ਼ ਮੋਸ਼ਨ ਠੀਕ ਹੋਏ। ਇਸ ਪ੍ਰਕਾਰ ਸਾਧ ਸੰਗਤ ਜੀ, 8 ਜੂਨ ਵਾਲੇ ਦਿਨ ਤੱਕ ਵੀ ਗੁਰੂ ਕੇ ਲਾਲ ਜਦੋਂ ਤੱਕ ਕੋਲ ਗੋਲੀ ਬਾਰੂਦ ਰਿਹਾ, ਜਦੋਂ ਤੱਕ ਸਰੀਰ ਦੇ ਅੰਦਰ ਪ੍ਰਾਣ ਤੇ ਸਵਾਸ ਰਹੇ, ਉਦੋਂ ਤੱਕ ਭਾਰਤੀ ਹਕੂਮਤ ਦੇ ਨਾਲ ਲੜਦੇ ਰਹੇ, ਨਾ ਗੋਡੇ ਟੇਕੇ ਨਾ ਝੁਕੇ। ਇਸ ਤਰੀਕੇ ਦੇ ਨਾਲ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਗੁਰੂ ਘਰ ਨੂੰ ਢਾਇਆ ਗਿਆ, ਭਾਰਤ ਸਰਕਾਰ ਤੇ ਭਾਰੀ ਫੌਜ ਦੀ ਨਮੋਸ਼ੀ ਵਾਲੀ ਬੁਰੇ ਤਰੀਕੇ ਦੇ ਨਾਲ ਹਾਰ ਹੋਈ ਹੈ। ਜੈਸੀ ਹਾਰ ਕਦੇ 1962 ਦੇ ਵਿੱਚ ਚੀਨ ਦੇ ਵਿੱਚ ਹੋਈ ਸੀ ਨਾ, ਉਸ ਤੋਂ ਬਹੁਤੀਆਂ ਫੌਜਾਂ ਮਰਵਾ ਕੇ, ਅਤੇ ਵੱਡੀ ਸ਼ਰਮਨਾਕ ਹਾਰ ਕਿਉਂ ਹੋਈ ਹੈ? ਜੇ ਸਵਾਲ ਉੱਠੇ ਜੀ ਹਾਰ ਕਿਉਂ ਹੋਈ ਹੈ, ਵਿਜੇਤਾ ਤੇ ਤਾਂ ਗਿਣੇ ਜਾਂਦੇ, ਜਿੱਤੇ ਤੇ ਤਾਂ ਜਾਂਦੇ। ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਅਤੇ ਤਿੰਨਾਂ ਦੇ ਸਾਥੀਆਂ ਨੂੰ ਝੁਕਾ ਲੈਂਦੇ, ਜੇਕਰ ਗ੍ਰਿਫਤਾਰ ਕਰ ਲੈਂਦੇ, ਜੇਕਰ ਆਪਣੀ ਮਰਜ਼ੀ ਦੇ ਅਨੁਸਾਰ ਚਲਾ ਲੈਂਦੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੂਰਮੇ ਆਖਰੀ ਗੋਲੀ ਤੇ ਆਖਰੀ ਸਾਹ ਤੱਕ ਲੜੇ, ਨਾ ਉਹਨਾਂ ਨੇ ਆਤਮ ਸਮਰਪਣ ਕੀਤਾ, ਨਾ ਉਹਨਾਂ ਨੇ ਸਰਕਾਰ ਦੀ ਅਧੀਨਗੀ ਕਬੂਲ ਕੀਤੀ, ਸਿਰੜ ਦੇ ਨਾਲ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ। ਇਸ ਪ੍ਰਕਾਰ ਸੰਤਾਂ ਨੂੰ ਜਿਉਂਦਿਆਂ ਫੜਨਾ ਵੀ ਸਾਧ ਸੰਗਤ ਜੀ ਜਿਹੜਾ ਇਹਨਾਂ ਦਾ ਮੁੱਖ ਟੀਚਾ ਮਿਥਿਆ ਹੋਇਆ ਸੀ ਉਸ ਦੇ ਵਿੱਚ ਵੀ ਨਾਕਾਮ ਰਹੇ, ਬਗਾਵਤ ਨੂੰ ਦਬਾਉਣ ਦੇ ਵਿੱਚ ਵੀ ਨਾਕਾਮ ਰਹੇ, ਸਿੱਖ ਯੋਧਿਆਂ ਨੂੰ ਝੁਕਾਉਣ ਦੇ ਵਿੱਚ ਵੀ ਨਾਕਾਮਯਾਬ ਰਹੇ। ਭਾਵੇਂ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਸਾਧ ਸੰਗਤ ਜੀ, ਇਸ ਪ੍ਰਕਾਰ ਜਿਹੜੇ ਸਤਿਗੁਰੂ ਜੀ ਦੇ ਲਾਲ ਨੇ ਨਾ ਸਿਰੜ ਨੂੰ ਨਿਭਾਉਂਦਿਆਂ ਹੋਇਆ ਸ਼ਹਾਦਤਾਂ ਪ੍ਰਾਪਤ ਕਰਕੇ ਸਤਿਗੁਰੂ ਜੀ ਦੀ ਗੋਦ ਦੇ ਅੰਦਰ ਜਾ ਬਿਰਾਜੇ ਨੇ, ਪਰ ਭਾਰਤ ਸਰਕਾਰ ਦੀ ਅਧੀਨਗੀ ਪ੍ਰਵਾਨ ਨਹੀਂ ਕੀਤੀ। ਇਸੇ ਪ੍ਰਕਾਰ ਜ਼ਮੀਰਾਂ ਵੇਚ ਕਰਕੇ ਤਿੰਨਾਂ ਨੇ ਰਾਜ ਭਾਗ ਦਾ ਵੀ ਕੋਈ ਲਾਲਚ ਨਾ ਕੀਤਾ। ਅਜਿਤ ਸੂਰਮੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸ਼ਹਾਦਤਾਂ ਪ੍ਰਾਪਤ ਕਰ ਗਏ। ਉਪਰੰਤ ਇੱਕ ਦੂਸਰਾ ਓਪਰੇਸ਼ਨ ਚਲਾਇਆ ਗਿਆ ਜਿਸ ਦੇ ਬਾਰੇ ਸੰਗਤਾਂ ਨੂੰ ਬੜਾ ਘੱਟ ਪਤਾ ਹੈ। ਬਲੂ ਸਟਾਰ ਓਪਰੇਸ਼ਨ ਦਾ ਤਾਂ ਪਤਾ ਸਭਨਾਂ ਨੂੰ, ਪਰ ਜਿਹੜਾ ਇਸ ਤੋਂ ਉਪਰੰਤ ਫੌਜ ਦੇ ਵੱਲੋਂ ਭਾਰਤ ਸਰਕਾਰ ਦੇ ਹੁਕਮ ਦੇ ਨਾਲ ਓਪਰੇਸ਼ਨ ਪੰਜਾਬ ਦੇ ਵਿੱਚ ਚਲਾਇਆ ਗਿਆ ਉਸ ਦਾ ਨਾਮ ਰੱਖਿਆ ਗਿਆ ਰੋਜ਼ਵੁੱਡ। ਭਾਵ ਇਹ ਜਿਹੜੇ ਪੰਜਾਬੀ ਨੇ ਨਾ, ਵਿਸ਼ੇਸ਼ ਕਰਕੇ ਇਹ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਨੇ, ਹੈ ਤੇ ਗੁਲਾਬ ਦੇ ਫੁੱਲ ਨੇ ਪਰ ਇਹ ਜੰਗਲ ਵਿੱਚ ਪੈਦਾ ਹੋਏ ਨੇ। ਪੰਜਾਬ ਨੂੰ ਜੰਗਲ ਦਾ ਸਾਧ ਸੰਗਤ ਜੀ ਇਹਨਾਂ ਨੇ ਮੁਰਾਤਬਾ ਕਹੀਏ ਦੇਣਾ ਕੀਤਾ। ਫਿਰ ਇਸ ਜੰਗਲ ਨੂੰ ਤੇ ਜੰਗਲ ਦੇ ਵਿੱਚ ਉੱਗੇ ਹੋਏ ਇਹ ਗੁਲਾਬ ਦੇ ਫੁੱਲ ਅਰਥਾਤ ਪੰਜਾਬ ਨੂੰ ਤੇ ਸਿੱਖਾਂ ਨੂੰ ਉਜਾੜ ਦੇਣ ਵਾਸਤੇ, ਖਤਮ ਕਰਨ ਵਾਸਤੇ ਸਾਧ ਸੰਗਤ ਜੀ ਫਿਰ ਰੋਜ਼ਵੁੱਡ ਜਿਹੜਾ ਸੀ ਓਪਰੇਸ਼ਨ ਸ਼ੁਰੂ ਕੀਤਾ ਗਿਆ, ਜਿਸ ਦੇ ਅਨੁਸਾਰ ਫੌਜ ਨੂੰ ਹੁਕਮ ਦਿੱਤੇ ਗਏ ਕਿ ਸਾਰਿਆਂ ਸਿੱਖਾਂ ਨੂੰ ਤੇ ਵਿਸ਼ੇਸ਼ ਕਰਕੇ ਸਾਬਤ ਸੂਰਤ ਤੇ ਅੰਮ੍ਰਿਤਧਾਰੀਆਂ ਨੂੰ ਸਾਰਿਆਂ ਨੂੰ ਚੁੱਕ ਲਓ। ਚੁੱਕਿਆ ਗਿਆ, ਗ੍ਰਿਫਤਾਰ ਕੀਤਾ ਗਿਆ, ਕਿੰਨਿਆਂ ਨੂੰ ਮਾਰਿਆ ਗਿਆ, ਕਿੰਨਿਆਂ ਦੇ ਉੱਪਰ ਕੇਸ ਪਾ ਕਰਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੀ ਸਿੱਖਾਂ ਨੂੰ ਵੱਡਾ ਭਾਰੀ ਨੁਕਸਾਨ ਪਹੁੰਚਾਉਣ ਵਾਸਤੇ ਇੰਟਰਨੈਸ਼ਨਲ ਪੱਧਰ 'ਤੇ ਇਹ ਦਿਖਾਉਣ ਵਾਸਤੇ ਕਿ ਪੰਜਾਬ ਗੜਬੜ ਵਾਲਾ ਇਲਾਕਾ ਹੈ, ਪੰਜਾਬ ਅਤੇ ਚੰਡੀਗੜ੍ਹ ਨੂੰ ਗੜਬੜ ਵਾਲਾ ਇਲਾਕਾ ਜਿਹੜਾ ਸੀ ਉਹ ਐਲਾਨ ਦਿੱਤਾ ਗਿਆ। ਕੇਵਲ ਤਾਂ ਕੇਵਲ ਐਲਾਨਿਆ ਹੀ ਨਹੀਂ ਗਿਆ, ਪੰਜਾਬ ਚੰਡੀਗੜ੍ਹ ਡਿਸਟਰਬਡ ਏਰੀਆਜ਼ ਐਕਟ ਬਣਾ ਦਿੱਤਾ ਗਿਆ। ਦੁਨੀਆ ਨੂੰ ਦਿਖਾਇਆ ਜਾਵੇ ਇਹ ਏਰੀਆ ਬੜਾ ਡਿਸਟਰਬ ਹੈ, ਇੱਥੇ ਬੜੀ ਗੜਬੜ ਹੈ, ਅਸੀਂ ਸ਼ਾਂਤੀ ਇੱਥੇ ਲਿਆਉਣ ਵਾਸਤੇ ਯਤਨ ਕਰ ਰਹੇ ਹਾਂ ਅਤੇ ਸਰਕਾਰ ਦਿਖਾ ਰਹੀ ਕਿ ਅਸੀਂ ਅੱਤਵਾਦੀਆਂ ਨੂੰ ਮਾਰ ਰਹੇ ਹਾਂ। ਘਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਚੁੱਕ ਕੇ, ਅੰਮ੍ਰਿਤਧਾਰੀਆਂ ਨੂੰ ਚੁੱਕ ਕੇ, ਸਾਬਤ ਸੂਰਤ ਨੂੰ ਚੁੱਕ ਕੇ, ਕੇਸਾਧਾਰੀਆਂ ਨੂੰ ਚੁੱਕ ਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੈ, ਤਸ਼ੱਦਦ ਕੀਤੇ ਜਾਂਦੇ ਨੇ, ਸ਼ਹੀਦ ਕੀਤਾ ਜਾਂਦਾ ਹੈ। ਅਤੇ ਜਿਹੜੇ ਕੱਟੜਵਾਦੀ ਹਿੰਦੂ ਨੀਵੀਂ ਸੋਚ ਵਾਲੇ ਸਨ, ਗੁਲਾਮ ਜ਼ਿਹਨੀਅਤ ਵਾਲੇ, ਉਹ ਮੁਸ਼ਕਣੀਆਂ ਦੇ ਵਿੱਚ ਹੱਸਦੇ ਨੇ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ। ਇਸੇ ਤਰੀਕੇ ਦੇ ਨਾਲ ਇਸੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਸਾਧ ਸੰਗਤ ਜੀ ਫਿਰ ਇੰਦਰਾ ਗਾਂਧੀ ਨੇ ਇੱਕ ਟੀਚਾ ਮਿਥਿਆ ਕਿ 18 ਸਾਲ ਤੋਂ ਲੈ ਕਰਕੇ 40 ਸਾਲ ਤੱਕ ਦੀ ਉਮਰ ਦਾ ਕੋਈ ਵੀ ਨੌਜਵਾਨ ਤੇ ਗੁਰਸਿੱਖ ਜਿਉਂਦਾ ਨਹੀਂ ਰਹਿਣਾ ਚਾਹੀਦਾ, ਸਾਰਿਆਂ ਨੂੰ ਮੁਕਾਬਲੇ ਬਣਾ ਕਰਕੇ ਮਾਰ ਦਿੱਤਾ ਜਾਵੇ। ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਭਾਵੇਂ ਤੇ ਇਸ ਵੇਲੇ ਪਾਕਿਸਤਾਨ ਜੰਗ ਨਹੀਂ ਸੀ ਲੜਨਾ ਚਾਹੁੰਦਾ, ਪਰ ਇੰਦਰਾ ਗਾਂਧੀ ਬਜ਼ਿੱਦ ਹੈ ਕਿ ਪਾਕਿਸਤਾਨ ਦੇ ਨਾਲ ਜੰਗ ਲੜਨੀ ਹੈ। ਜੰਗ ਲੜਨ ਦਾ ਮਨੋਰਥ ਕੀ ਹੈ? ਜਿਸ ਵੇਲੇ ਪਾਕਿਸਤਾਨ ਦੇ ਨਾਲ ਜੰਗ ਲੜੀ ਜਾਵੇਗੀ, ਆਪਣੀਆਂ ਭਾਰਤੀ ਫੌਜਾਂ ਨੂੰ ਪਿੱਛੇ ਹਟਾ ਲਿਆ ਜਾਵੇਗਾ, ਪਾਕਿਸਤਾਨੀ ਫੌਜ ਪੰਜਾਬ ਦੇ ਅੰਦਰ ਆ ਜਾਵੇਗੀ, ਫਿਰ ਜਿਹੜੀ ਭਾਰਤੀ ਫੌਜ ਹੈ ਨਾ ਇਹ ਸਮੂਹ ਪੰਜਾਬ ਦੇ ਉੱਪਰ ਹਮਲਾ ਕਰਕੇ ਸਾਰੇ ਪੰਜਾਬ ਨੂੰ ਖਤਮ ਕਰੇਗੀ, ਵਿਸ਼ੇਸ਼ ਕਰਕੇ ਪਿੰਡਾਂ ਨੂੰ। ਪਿੰਡਾਂ ਦੇ ਵਿੱਚ ਤਾਂ ਤੋਪਾਂ ਵੀ ਬੀੜੀਆਂ ਹੋਈਆਂ ਸਨ ਕਿ ਗੋਲੇ ਮਾਰ ਮਾਰ ਕੇ ਪਿੰਡਾਂ ਨੂੰ ਉਡਾ ਦਿੱਤਾ ਜਾਵੇਗਾ। ਅਤੇ ਇੰਟਰਨੈਸ਼ਨਲ ਲੈਵਲ 'ਤੇ ਇਹ ਦਿਖਾਇਆ ਜਾਵੇਗਾ ਕਿ ਪਾਕਿਸਤਾਨੀ ਫੌਜ ਪੰਜਾਬ ਦੇ ਵਿੱਚ ਆ ਗਈ ਸੀ, ਪੰਜਾਬ ਦੇ ਲੋਕ ਪਾਕਿਸਤਾਨੀ ਫੌਜ ਦੇ ਨਾਲ ਰਲ ਗਏ ਸਨ ਅਤੇ ਦੁਵੱਲੀ ਫਾਇਰਿੰਗ ਦੇ ਵਿੱਚ ਮਾਰੇ ਗਏ। ਇਸ ਪ੍ਰਕਾਰ ਜਦੋਂ ਪੰਜਾਬ ਨੂੰ ਸਮੁੱਚੇ ਰੂਪ ਵਿੱਚ ਉਜਾੜਨ ਦਾ ਯਤਨ ਕਰ ਲਿਆ ਨਾ ਹਿੰਦੂ ਤਵੀ ਸਰਕਾਰ ਨੇ, ਇਸੇ ਪ੍ਰਕਾਰ ਕਹਿ ਲਈਏ ਇੰਦਰਾ ਗਾਂਧੀ ਨੇ, ਇਸ ਗੱਲ ਦਾ ਸਾਧ ਸੰਗਤ ਜੀ ਪਤਾ ਭਾਈ ਕੇਹਰ ਸਿੰਘ ਜੀ ਅਤੇ ਭਾਈ ਬੇਅੰਤ ਸਿੰਘ ਜੀ ਨੂੰ ਲੱਗਾ ਹੈ। ਇਸੇ ਪ੍ਰਕਾਰ ਜਦੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਢੱਠੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤੱਕਦੀਆਂ ਨੇ ਅਤੇ ਸਾਧ ਸੰਗਤ ਜੀ ਸੰਗਤਾਂ ਲਹੂ ਦੇ ਖੂਨ ਦੇ ਅੱਥਰੂ ਰੋਂਦੀਆਂ ਨੇ। ਭਾਈ ਕੇਹਰ ਸਿੰਘ ਜੀ ਦੇ ਨਾਲ ਭਾਈ ਬੇਅੰਤ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨੇ। ਜਦੋਂ ਢੱਠਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੇਖਿਆ ਨਾ, ਅਤੇ ਇਸ ਵੇਲੇ ਸੰਗਤਾਂ ਦੇ ਬੋਲਾਂ ਨੂੰ ਸੁਣਿਆ, ਜਿਸ ਪ੍ਰਕਾਰ ਮੱਸੇ ਰੰਗਣ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ, ਹੁਣ ਇੰਦਰਾ ਗਾਂਧੀ ਨੇ ਕੀਤੀ ਏ, ਜਿਵੇਂ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱਸੇ ਰੰਗਣ ਨੂੰ ਸੋਧਿਆ ਸੀ, ਪਾਪ ਕਰਮਾਂ ਦੀ ਸਜ਼ਾ ਦਿੱਤੀ ਸੀ, ਉਵੇਂ ਹੁਣ ਕੋਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਆਉਣਗੇ ਜੋ ਇੰਦਰਾ ਨੂੰ ਇਸ ਦੇ ਪਾਪ ਕਰਮਾਂ ਦੀ ਸਜ਼ਾ ਦੇਣਗੇ ਤੇ ਮੱਸੇ ਰੰਗਣ ਵਾਂਗੂ ਇਸ ਨੂੰ ਸੋਧਣਗੇ। ਜਦੋਂ ਸੰਗਤਾਂ ਦੇ ਇਹ ਬੋਲ ਭਾਈ ਸਾਹਿਬ ਭਾਈ ਬੇਅੰਤ ਸਿੰਘ ਦੇ ਕੰਨਾਂ ਦੇ ਵਿੱਚ ਪਏ ਤੇ ਇਸ ਵੇਲੇ ਸਰਦਾਰ ਕੇਹਰ ਸਿੰਘ ਜੀ ਨੂੰ ਪੁੱਛਦੇ ਨੇ, ਫੁੱਫੜ ਜੀ ਸੱਚਮੁੱਚ ਹੀ ਹੁਣ ਫਿਰ ਭਾਈ ਸੁੱਖਾ ਸਿੰਘ ਜੀ ਤੇ ਮਹਿਤਾਬ ਸਿੰਘ ਜੀ ਜਨਮ ਲੈ ਕੇ ਆਉਣਗੇ? ਤੇ ਸਰਦਾਰ ਕੇਹਰ ਸਿੰਘ ਜੀ ਨੇ ਆਖਿਆ, ਪੁੱਤਰਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਸੰਗਤ ਦੇ ਵਿੱਚੋਂ ਵੱਖਰੇ ਥੋੜੇ ਨੇ, ਸੰਗਤ ਦੇ ਵਿੱਚੋਂ ਜਿਸਨੇ ਸੇਵਾ ਕਮਾ ਲਈ ਉਹੀ ਉਹ ਸੁੱਖਾ ਸਿੰਘ ਤੇ ਉਹੀ ਉਹ ਮਹਿਤਾਬ ਸਿੰਘ ਹੈ। ਬੇਅੰਤ ਸਿੰਘਾ, ਜੇਕਰ ਤੂੰ ਇਹ ਸੇਵਾ ਕਮਾ ਲਵੇ ਇਹ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਖਿਤਾਬ ਤੈਨੂੰ ਮਿਲ ਜਾਵੇਗਾ। ਡਿੱਠਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ, ਮਾਨੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰੋਂ ਤਿੰਨਾਂ ਨੂੰ ਆਵਾਜ਼ਾਂ ਸੁਣਦੀਆਂ ਹੋਣ, ਮੇਰੇ ਬੁਰਜ ਮੁਨਾਰੇ ਢਾ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਚ ਲਾਲੋ ਲਾਲ। ਇਸ ਪ੍ਰਕਾਰ ਮੇਰੇ ਅੱਜ ਤਪਦੀ ਭੱਠੀ ਬਣ ਗਈ, ਮੇਰੇ ਵਿਹੜੇ ਦੀ ਹਰ ਇੱਟ ਜਿੱਥੇ ਸੰਗਤਾਂ ਮੱਥਾ ਟੇਕਦੀਆਂ ਉੱਥੇ ਬੂਟਾ ਛੱਡੀ ਭਿੱਟ। ਇਹ ਭਾਰਤ ਸਰਕਾਰ ਦੀ ਆਰਮੀ ਨੇ ਇਹ ਜਿਹੜੀਆਂ ਪ੍ਰਕਰਮਾਂ ਨੇ ਬੂਟ ਲਿਆ ਕਰਕੇ ਅਪਵਿੱਤਰਤਾ ਇੱਥੇ ਫੈਲਾਈ ਏ ਤੇ ਇਸ ਵੇਲੇ ਮਨ ਦੇ ਅੰਦਰ ਸਾਧ ਸੰਗਤ ਜੀ ਬੇਅਦਬੀ ਕਰਨ ਵਾਲਿਆਂ ਤੋਂ ਬਦਲਾ ਲੈਣ ਦਾ ਜਿਹੜਾ ਸੰਕਲਪ ਸੀ ਨਾ ਭਾਈ ਕੇਹਰ ਸਿੰਘ ਜੀਆਂ ਦੇ ਮਨ ਦੇ ਵਿੱਚ, ਉਹ ਸਾਂਝਾ ਕੀਤਾ ਹੈ ਸਰਦਾਰ ਬੇਅੰਤ ਸਿੰਘ ਜੀਆਂ ਦੇ ਨਾਲ। ਤੇ ਸਰਦਾਰ ਬੇਅੰਤ ਸਿੰਘ ਜੀ ਕਹਿਣ ਲੱਗੇ, ਫੁੱਫੜ ਜੀ ਜੇਕਰ ਇੰਦਰਾ ਨੂੰ ਮਾਰੀਏ ਤੇ ਫਿਰ ਫਾਂਸੀ ਦਾ ਰੱਸਾ ਆਪਣੇ ਗਲ ਵਿੱਚ ਪਾਉਣਾ ਪਵੇਗਾ। ਤੇ ਸਰਦਾਰ ਕੇਹਰ ਸਿੰਘ ਜੀ ਕਹਿਣ ਲੱਗੇ, ਪੁੱਤਰਾ ਜਿਹੜੀ ਜ਼ਿੰਦਗੀ ਹੁਣ ਜਿਉ ਰਹੇ ਹਾਂ ਇਹ ਕਿਹੜੀ ਗਲ ਦੇ ਵਿੱਚ ਫਾਂਸੀ ਦਾ ਰੱਸਾ ਪਾਉਣ ਤੋਂ ਘੱਟ ਹੈ। ਪਲ ਪਲ ਮਰਦੇ ਹਾਂ, ਹਰ ਇੱਕ ਸਾਹ ਦੇ ਨਾਲ ਮਰਦੇ ਹਾਂ। ਜਦੋਂ ਯਾਦ ਆਉਂਦਾ ਭਾਰਤੀ ਸਰਕਾਰ ਨੇ ਕੈਸਾ ਵਹਿਸ਼ੀਪਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ 40 ਗੁਰਦੁਆਰਿਆਂ ਦੇ ਵਿੱਚ ਕੀਤਾ ਹੈ, ਮੌਤ ਦਾ ਤਾਂਡਵ ਨਾਚ ਨੱਚਿਆ, ਧੀਆਂ ਭੈਣਾਂ ਦੀ ਬੇਹੁਰਮਤੀ ਕੀਤੀ ਹੈ, ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਇਸੇ ਪ੍ਰਕਾਰ ਸੰਤ ਸ਼ਾਮ ਸਿੰਘ ਜੀ ਜਿਨ੍ਹਾਂ ਨੇ 70 ਸਾਲ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਕੀਰਤਨ ਕੀਤਾ, ਉਹਨਾਂ ਦਾ ਡੇਰਾ ਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੋਲ ਹੈ, ਉੱਥੇ ਫੌਜ ਨੇ ਦਾਖਲ ਹੋ ਕਰਕੇ ਨਾ ਜਿਤਨੇ ਸੰਥਿਆ ਕਰਨ ਵਾਲੇ ਵਿਦਿਆਰਥੀ ਸੀ ਜਿੰਨੇ ਪਾਠੀ ਸਿੰਘ ਸੀ ਸਾਰਿਆਂ ਨੂੰ ਗੋਲੀਆਂ ਮਾਰ ਕੇ ਭੁੰਨ ਦਿੱਤਾ। ਇੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਰੌਲਾ ਲਾਉਂਦੇ ਪਾਠੀ ਸਿੰਘ ਨਾ ਬਖਸ਼ੇ ਗਏ। ਇਸੇ ਪ੍ਰਕਾਰ ਚਿੜਾ ਚੌਂਕ ਵਿੱਚ ਸਾਧ ਸੰਗਤ ਜੀ ਉਹ ਮਹੰਤ ਚਮਕੌਰ ਸਿੰਘ ਦਾ ਡੇਰਾ ਸੀ, 4-4 ਸਾਲ ਤੱਕ ਦੇ ਬੱਚਿਆਂ ਨੂੰ ਉੱਥੇ ਪਹੁੰਚ ਕੇ ਗੋਲੀਆਂ ਮਾਰ ਮਾਰ ਕੇ ਸ਼ਹੀਦ ਕੀਤਾ ਗਿਆ। ਜਿੱਥੇ ਵੀ ਸਿੱਖ ਦਿਸਿਆ ਬੱਚਾ ਦਿਸਿਆ ਬਜ਼ੁਰਗ ਦਿਸਿਆ ਸਭਨਾਂ ਨੂੰ ਸ਼ਹੀਦ ਕੀਤਾ ਗਿਆ। ਤੇ ਸਰਦਾਰ ਕੇਹਰ ਸਿੰਘ ਜੀ ਕਹਿਣ ਲੱਗੇ, ਕੌਮ ਦੇ ਉੱਪਰ ਏਡਾ ਵੱਡਾ ਭਾਰੀ ਧੱਕਾ ਹੋਇਆ ਹੋਵੇ, ਧੀਆਂ ਭੈਣਾਂ ਦੀ ਬੇਹੁਰਮਤੀ ਹੁੰਦੀ ਹੋਵੇ ਤੇ ਅਸੀਂ ਸਿਰ ਚੁੱਕ ਕੇ ਜੀਉ ਸਕਦੇ ਹਾਂ? ਕਿਵੇਂ ਮਾਣ ਦੇ ਨਾਲ ਆਖਾਂਗੇ ਅਸੀਂ ਸ਼ਹੀਦਾਂ ਦੇ ਵਾਰਸ ਹਾਂ ਜੇ ਬੇਹੁਰਮਤੀ ਦਾ ਬਦਲਾ ਨਾ ਲਿਆ? ਇਸ ਪ੍ਰਕਾਰ ਇੰਦਰਾ ਗਾਂਧੀ ਦੇ ਬਾਡੀਗਾਰਡ ਸਨ ਸਰਦਾਰ ਬੇਅੰਤ ਸਿੰਘ ਜੀ, ਸਰਦਾਰ ਕੇਹਰ ਸਿੰਘ ਜੀ ਦੀਆਂ ਦਲੀਲਾਂ ਨੇ ਉਹਨਾਂ ਦੇ ਹਿਰਦੇ ਦੇ ਅੰਦਰ ਅਣਖ ਅਤੇ ਗੈਰਤ ਦਾ ਦੀਪਕ ਬਾਲਿਆ ਹੈ। ਪਹੁੰਚ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਅੰਮ੍ਰਿਤ ਛਕਿਆ ਤੇ ਅੰਮ੍ਰਿਤ ਛਕਦਿਆਂ ਸਾਰ ਸਾਧ ਸੰਗਤ ਜੀ ਖਾਲਸਾਈ ਜਾਹੋ ਜਲਾਲ ਦੇ ਧਾਰਨੀ ਹੋਏ ਨੇ। ਮਾਨੋ ਜਾਹੋ ਜਲਾਲ ਦੀ ਜੋਤ ਹਿਰਦੇ ਦੇ ਵਿੱਚ ਜਗ ਗਈ ਹੋਵੇ ਤੇ ਉਹਨਾਂ ਦਾ ਰਹਿਣ ਸਹਿਣ ਬਿਲਕੁਲ ਹੀ ਬਦਲ ਗਿਆ, ਪੁਰਾਤਨ ਸਿੰਘਾਂ ਵਰਗਾ ਹੋ ਗਿਆ ਤੇ ਪਰਿਵਾਰ ਦੇ ਨਾਲੋਂ ਵੀ ਮੋਹ ਟੁੱਟ ਗਿਆ। ਨਾਲ ਇੰਦਰਾ ਗਾਂਧੀ ਦੇ ਦੂਜੇ ਬਾਡੀਗਾਰਡ ਭਾਈ ਸਤਵੰਤ ਸਿੰਘ ਜੀ ਨੂੰ ਨਾਲ ਮਿਲਾਇਆ ਹੈ ਤੇ ਕਹਿਣਾ ਕੀਤਾ, ਸਤਵੰਤ ਸਿੰਘਾ ਜੇ ਇਸ ਪ੍ਰਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਹੁਰਮਤੀ ਕਰਨ ਵਾਲੀ ਸਾਡੇ ਕੋਲ ਹੋਵੇ ਅਸੀਂ ਬਦਲਾ ਵੀ ਨਾ ਲਈਏ ਤੇ ਫਿਰ ਕਾਹਦਾ ਸਾਡਾ ਜੀਵਨ ਹੈ? ਬਦਲਾ ਲੈ ਕਰਕੇ ਫਾਂਸੀ ਤੇ ਚੜ ਜਾਈਏ, ਫਾਂਸੀ ਦੇ ਰੱਸੇ ਚਾਹੇ ਚੁੰਮਣੇ ਪੈਣ ਪਰ ਸਾਨੂੰ ਬਦਲਾ ਜ਼ਰੂਰ ਲੈਣਾ ਚਾਹੀਦਾ ਹੈ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਦੋਵਾਂ ਨੇ ਵਿਚਾਰ ਕੀਤੀ ਏ ਤੇ ਜਦੋਂ ਇਹਨਾਂ ਦੇ ਕੋਲ ਇਹ ਵੀ ਖਬਰ ਪਹੁੰਚ ਗਈ ਨਾ ਕਿ ਬਹੁਤਾ ਲੰਬਾ ਸਮਾਂ ਨਹੀਂ, ਜੇ 7 ਕੁ ਦਿਨ ਵੀ ਹਫ਼ਤਾ ਭਰ ਵੀ ਇੰਦਰਾ ਗਾਂਧੀ ਜਿਉਂਦੀ ਰਹਿ ਗਈ ਪਾਕਿਸਤਾਨ ਦੇ ਨਾਲ ਜੰਗ ਲਾ ਕਰਕੇ ਆਪਣੀਆਂ ਫੌਜਾਂ ਪਿੱਛੇ ਹਟਾ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਐਂਟਰੀ ਦੇ ਕੇ ਆਪ ਹੀ ਇਸ ਨੇ ਸਾਰੇ ਪੰਜਾਬ ਨੂੰ ਖਤਮ ਕਰ ਦੇਣਾ, ਜੋ ਤੋਪਖਾਨੇ ਬੀੜੇ ਹੋਏ ਨੇ ਉਹ ਪੰਜਾਬ ਦੀ ਇਸ ਪ੍ਰਕਾਰ ਜਨਤਾ ਦੇ ਉੱਪਰ ਤੇ ਪਿੰਡਾਂ ਵਿੱਚ ਰਹਿਣ ਵਾਲੇ ਸਿੱਖਾਂ ਤੇ ਵਸੋਂ ਦੇ ਉੱਪਰ ਗੋਲੇ ਭਰਾਵੇਗੀ। ਇਹਨਾਂ ਤੋਪਾਂ ਦੇ ਨਾਲ ਗੋਲੇ ਭਰਾ ਕੇ ਪੰਜਾਬ ਬਰਬਾਦ ਕੀਤਾ ਜਾਵੇਗਾ। ਦੋਵਾਂ ਸੂਰਮਿਆਂ ਨੇ ਜਾਣਿਆ ਸਾਰਾ ਪੰਜਾਬ ਬਰਬਾਦ ਹੋਵੇ, ਸਾਰੇ ਪੰਜਾਬ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਤੇ ਕਤਲ ਕੀਤਾ ਜਾਵੇ ਗੁਰੂ ਕੇ ਸਿੰਘਾਂ ਨੂੰ, ਇਸ ਤੋਂ ਪਹਿਲਾਂ ਇਸ ਪਾਪ ਦੀ ਜੜ ਨੂੰ ਪੁੱਟ ਦੇਣਾ ਕਰੀਏ, ਇਸ ਨੂੰ ਮੌਤ ਦੀ ਗੱਡੀ ਚਾੜ ਕੇ ਨਰਕਾਂ ਨੂੰ ਤੋਰਿਆ ਜਾਵੇ। ਤੇ ਸਾਧ ਸੰਗਤ ਜੀ, ਇਸ ਤਰੀਕੇ ਦੇ ਨਾਲ ਦੋਵਾਂ ਸੂਰ ਵੀਰਾਂ ਨੇ ਭਾਈ ਕੇਹਰ ਸਿੰਘ ਜੀ ਦੀ ਪ੍ਰੇਰਨਾ ਦੇ ਨਾਲ ਇਸ ਦੁਸ਼ਟ ਨੂੰ ਸੋਧਣ ਦਾ ਮਨ ਬਣਾਇਆ। ਤੇ ਸਾਧ ਸੰਗਤ ਜੀ, ਜਿਸ ਵੇਲੇ ਫਿਰ ਇੰਦਰਾ ਨੇ ਇਹ ਹਮਲਾ ਕੀਤਾ ਸੀ ਨਾ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਖੰਡ ਪੂਰਵਕ ਦਰਸ਼ਨਾਂ ਨੂੰ ਆਈ ਸੀ, ਸੰਗਤਾਂ ਦੇ ਰੋਹ ਨੂੰ ਦੇਖਿਆ ਸੀ, ਸੰਗਤਾਂ ਦੇ ਗੁੱਸੇ ਨੂੰ ਦੇਖਿਆ ਸੀ, ਮਨ ਦੇ ਵਿੱਚ ਡਰ ਵੀ ਸੀ ਕਿ ਹੁਣ ਮੈਂ ਲੰਬੀ ਜ਼ਿੰਦਗੀ ਨਹੀਂ ਜੀਉ ਸਕਾਂਗੀ, ਆਪਣੇ ਵਰਗੀਆਂ ਦੋ ਨਕਲੀ ਇੰਦਰਾ ਗਾਂਧੀ ਇਸਨੇ ਬਣਵਾ ਲੈਣੀਆਂ ਕੀਤੀਆਂ। ਇਸੇ ਪ੍ਰਕਾਰ ਆਪ ਬੁਲਟ ਪਰੂਫ ਦੀ ਜੈਕਟ ਪਾ ਕੇ ਚੱਲਦੀ ਸੀ, ਕੋਈ ਗੋਲੀ ਨਾ ਮਾਰ ਦੇਵੇ। ਪਰ ਜਦੋਂ ਢੁੱਕਵਾਂ ਸਮਾਂ ਆ ਗਿਆ ਨਾ, 153 ਦਿਨ ਹੋ ਗਏ ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ ਨੂੰ, ਤੇ ਦੋਵੇਂ ਸੂਰਮੇ ਫਿਰ ਆਪਣੇ ਸ਼ਸਤਰ ਲੈ ਕੇ ਇਸ ਦੇ ਸਾਹਮਣੇ ਆ ਗਏ ਨੇ। ਕਵੀ ਜਨ ਲਿਖਣਾ ਕਰਦੇ ਨੇ, ਸਤਵੰਤ ਬੇਅੰਤ ਸਿਉ ਵੇਖ ਨਾ ਜਰਿਆ ਉਦਮ ਝੱਟ ਕਰਿਆ, ਜੋ ਰਹਿਣ ਕਰੀਬੀ ਇੰਦਰਾ ਬੀਬੀ ਗੋਲੀਆਂ ਮਾਰ ਛਾਨਣੀ ਕੀਤੀ, ਮੱਚ ਦੇਸ਼ ਦੁਹਾਈ ਗਈ ਸਿੰਘਾਂ ਨੇ ਕਰ ਅਦਲਾ ਲੈ ਲਿਆ, ਬਦਲਾ ਤਲੀ ਤੇ ਸਿਰ ਧਰ ਕੇ ਜਿਉਂਦਿਆਂ ਮਰ ਕੇ ਰੱਖ ਗਏ ਕਾਇਮ ਸਿੱਖੀ ਦੀ ਰੀਤੀ, ਝੱਟ ਤਾਰਾਂ ਫਿਰ ਗਈਆਂ ਲੰਡਨ ਅਮਰੀਕਾ ਅਰਬ ਅਫਰੀਕਾ ਜਰਮਨੀ ਚੀਨ ਰੂਸ ਗਮਗੀਨ, ਡੁਸਕਦੇ ਨੈਣ ਖਬਰ ਜਦ ਪੜਦੇ ਹੱਕ ਧਰਮ ਦੇ ਬਦਲੇ ਜੀ, ਸੂਰਮੇ ਜਵਾਨ ਬਲੀ ਬਲਵਾਨ ਵੈਰੀ ਨੂੰ ਫੜ ਝੰਬਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਬੜਕਾ ਖਾੜਕੂ ਲੜਦੇ। ਵਿਸ਼ੇਸ਼ ਇੰਟਰਵਿਊ ਦੇਣ ਵਾਸਤੇ ਜਿਸ ਵੇਲੇ ਆਪਣੀ ਕੋਠੀ ਚੋਂ ਚੱਲੀਏ ਨਾ, ਤੇ ਸਰਦਾਰ ਬੇਅੰਤ ਸਿੰਘ ਨੇ ਆਪਣਾ ਸਾਧ ਸੰਗਤ ਜੀ ਉਹ ਸਰਵਿਸ ਵਾਲਾ ਰਿਵਾਲਵਰ ਕੱਢਿਆ ਤੇ ਇਸ ਦੇ ਤਾਣ ਦਿੱਤਾ। ਜਿਸ ਵੇਲੇ ਤਾੜ ਤਾੜ ਕਰਦੀਆਂ ਗੋਲੀਆਂ ਇਸ ਦੀ ਛਾਤੀ ਦੇ ਵਿੱਚ ਮਾਰੀਆਂ ਨੇ, ਸਰਦਾਰ ਸਤਵੰਤ ਸਿੰਘ ਨੇੜੇ ਹੈ ਤੇ ਸਰਦਾਰ ਬੇਅੰਤ ਸਿੰਘ ਨੇ ਕਹਿਣਾ ਕੀਤਾ, ਸਤਵੰਤ ਸਿੰਘ ਆ ਵੇਖਦਾ ਕੀ ਹੈ, ਕਰਦੇ ਹੁਣ ਆਪਣਾ ਕੰਮ। ਸਰਦਾਰ ਸਤਵੰਤ ਸਿੰਘ ਨੇ ਸਾਧ ਸੰਗਤ ਜੀ ਇੱਕ ਗੋਡਾ ਜ਼ਮੀਨ ਤੇ ਲਾ ਕੇ ਵੀਰ ਆਸਣ ਲਾ ਕੇ ਆਪਣੀ ਕਾਰਬਾਈਨ ਜਿਸ ਵੇਲੇ ਕੀਤੀ ਹੈ ਨਾ ਸਿੱਧੀ ਇੰਦਰਾ ਗਾਂਧੀ ਦੇ ਵੱਲ, ਤੇ ਘਬਰਾ ਕਰਕੇ ਕਹਿਣ ਲੱਗੀ, ਅਰੇ ਸਤਵੰਤ ਸਿੰਘ ਜੇ ਤੁਮ ਕਿਆ ਕਰ ਰਹੇ ਹੋ। ਤੇ ਭਾਈ ਸਤਵੰਤ ਸਿੰਘ ਨੇ ਆਖਿਆ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲੈਣ ਲੱਗਿਆ। ਇਸ ਪ੍ਰਕਾਰ ਕਹਿ ਕੇ ਰਾਊਂਡ 25 ਫਾਇਰ ਇੰਦਰਾ ਗਾਂਧੀ ਦੇ ਸਾਧ ਸੰਗਤ ਜੀ ਉੱਪਰ ਕੀਤੇ ਨੇ, ਤੇ ਇੰਦਰਾ ਗਾਂਧੀ ਢਹਿ ਕੇ ਧਰਤੀ ਦੇ ਉੱਪਰ ਡਿੱਗੀ ਏ। ਜਦੋਂ ਧਰਤੀ ਦੇ ਉੱਪਰ ਢਹਿ ਕੇ ਡਿੱਗੀ ਏ, ਸਾਰੇ ਅੰਗ ਰੱਖਿਅਕ ਇਸ ਦੇ ਜਾਨਾਂ ਬਚਾ ਕੇ ਦੌੜ ਗਏ, ਕੋਈ ਨੇੜੇ ਨਹੀਂ ਆਉਂਦਾ। ਪਰ ਆਪਣਾ ਕੰਮ ਪੂਰਾ ਕਰਕੇ ਦੋਵਾਂ ਸੂਰਮਿਆਂ ਨੇ ਗੋਲੀਆਂ ਤੋਂ ਖਾਲੀ ਹੋਏ ਸ਼ਸਤਰ ਧਰਤੀ ਤੇ ਰੱਖ ਦਿੱਤੇ, ਤੇ ਫਿਰ ਇਸ ਪ੍ਰਕਾਰ ਵੰਗਾਰ ਕੇ ਆਖਿਆ, ਅਸਾਂ ਜੋ ਕਰਨਾ ਸੀ ਕਰ ਲਿਆ, ਹੁਣ ਤੁਸਾਂ ਜੋ ਕਰਨਾ ਕਰ ਲਵੋ। ਜਦੋਂ ਬਾਕੀ ਦੇ ਬਾਡੀ ਗਾਰਡਾਂ ਨੇ ਦੇਖਿਆ ਨਾ ਕਿ ਦੋਵਾਂ ਸੂਰਮਿਆਂ ਨੇ ਸ਼ਸਤਰ ਧਰਤੀ ਦੇ ਉੱਪਰ ਰੱਖ ਦਿੱਤੇ ਨੇ, ਫਿਰ ਦੌੜ ਕਰਕੇ ਆਏ, ਦੋਵਾਂ ਨੂੰ ਗ੍ਰਿਫਤਾਰ ਕੀਤਾ, ਇੱਕ ਵਿਸ਼ੇਸ਼ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਭਾਰਤ ਸਰਕਾਰ ਦੇ ਵੱਡੇ ਵੱਡੇ ਆਫੀਸਰ ਦੇਖਣ ਵਾਸਤੇ ਆਏ, ਉਹ ਕਿਹੜੇ ਸੂਰਮੇ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾ ਦਿੱਤਾ। ਸਾਧ ਸੰਗਤ ਜੀ, ਇਸੇ ਪ੍ਰਕਾਰ ਅੱਤ ਦੀ ਨਫ਼ਰਤ ਕਰਕੇ ਨਾ ਭਾਈ ਸਤਵੰਤ ਸਿੰਘ ਜੀ ਤੇ ਬੇਅੰਤ ਸਿੰਘ ਜੀ ਨੂੰ ਗਾਲਾਂ ਕੱਢਣ ਲੱਗੇ, ਕਹਿਣ ਲੱਗੇ ਇਹਨਾਂ ਦੀਆਂ ਪੱਗਾਂ ਲਾ ਕੇ ਇਹਨਾਂ ਦੇ ਹੱਥ ਪਿੱਛੇ ਬੰਨੋ, ਤੇ ਦੋਵਾਂ ਸੂਰਮਿਆਂ ਨੇ ਕਹਿ ਦਿੱਤਾ, ਪੱਗਾਂ ਨੂੰ ਕਿਧਰੇ ਹੱਥ ਨਾ ਲਾ ਦਿਓ। ਪੱਗਾਂ ਲਾਉਣ ਵੇਲੇ ਵਾਸਤੇ ਜਿਸ ਵੇਲੇ ਨੇੜੇ ਆਏ ਨਾ, ਹੁਣ ਦੋਵਾਂ ਸੂਰਮਿਆਂ ਦੇ ਕੋਲ ਸ਼ਸਤਰ ਤੇ ਭਾਵੇਂ ਨਹੀਂ, ਸਾਧ ਸੰਗਤ ਜੀ ਭਾਰਤੀ ਫੌਜ ਦੇ ਉਹਨਾਂ ਸੁਰੱਖਿਆ ਬਲਾਂ ਦੇ ਨਾਲ ਜੋ ਇੰਦਰਾ ਗਾਂਧੀ ਦੀ ਸੁਰੱਖਿਆ ਕਰਨ ਵਾਲੇ ਸਨ, ਤੇ ਆਪ ਜੀ ਦੀਆਂ ਪੱਗਾਂ ਲਾਉਣਾ ਚਾਹੁੰਦੇ ਨੇ, ਦੋਵੇਂ ਸੂਰਮੇ ਭਿੜ ਗਏ। ਇਸ ਪ੍ਰਕਾਰ ਧੱਕਾ ਮੁੱਕੀ ਹੋਣ ਲੱਗੇ, ਜਿਸ ਵੇਲੇ ਇਹ ਦੋਵੇਂ ਸੂਰਮੇ ਵੀ ਬਾਕੀ ਦੇ ਬਾਡੀ ਗਾਰਡਾਂ ਦਾ ਕੋਈ ਵਸ ਨਹੀਂ ਨਾ ਚੱਲਣ ਦਿੰਦੇ, ਮੁੱਕੇ ਮਾਰ ਮਾਰ ਕੇ ਧਰਤੀ ਤੇ ਸੁੱਟੀ ਜਾਂਦੇ, ਲਟਾਈ ਜਾਂਦੇ ਨੇ, ਫਿਰ ਉਹਨਾਂ ਨੇ ਇਹਨਾਂ ਸੂਰਮਿਆਂ ਦੇ ਉੱਪਰ ਗੋਲੀਆਂ ਦੀ ਵਰਖਾ ਕਰ ਦਿੱਤੀ। 13 ਗੋਲੀਆਂ ਭਾਈ ਸਤਵੰਤ ਸਿੰਘ ਦੇ ਲੱਗੀਆਂ। ਇਸ ਪ੍ਰਕਾਰ ਸਤਵੰਤ ਸਿੰਘ ਜੀ ਧਰਤੀ ਤੇ ਡਿੱਗੇ ਨੇ, ਤੇ ਡਿੱਗਿਆਂ ਦੇ ਉੱਪਰ ਗੋਲੀਆਂ ਭਰਾਉਣ ਲੱਗੇ, ਭਾਈ ਬੇਅੰਤ ਸਿੰਘ ਜੀ ਉਹਨਾਂ ਦੇ ਉੱਪਰ ਲੰਮੇ ਪੈ ਗਏ, ਉਹਨਾਂ ਦੇ ਉੱਪਰ ਵਰਨ ਵਾਲੀਆਂ ਗੋਲੀਆਂ ਨੂੰ ਆਪਣੇ ਤੇ ਝੱਲਿਆ। ਭਾਈ ਬੇਅੰਤ ਸਿੰਘ ਜੀ ਮੌਕੇ ਤੇ ਸ਼ਹੀਦ ਹੋ ਗਏ। ਭਾਈ ਸਤਵੰਤ ਸਿੰਘ ਜੀ ਨੂੰ ਸਾਧ ਸੰਗਤ ਜੀ ਫਿਰ ਜੇਲ੍ਹ ਵਿੱਚ ਭੇਜਿਆ ਗਿਆ, ਹੌਸਪੀਟਲ ਲਿਜਾ ਕਰਕੇ 12 ਗੋਲੀਆਂ ਤੇ ਕੱਢੀਆਂ ਗਈਆਂ, ਪਰ ਇੱਕ ਗੋਲੀ ਜਿਹੜੀ ਰੀੜ੍ਹ ਦੀ ਹੱਡੀ ਵਿੱਚ ਲੱਗੀ ਸੀ ਉਹ ਨਹੀਂ ਕੱਢੀ ਗਈ। ਕਾਰਨ ਕੀ ਹੈ, ਨਾ ਇਹ ਬੈਠ ਸਕਣ, ਨਾ ਲੰਮੇ ਪੈ ਸਕਣ ਤੇ ਨਾ ਖਲੋ ਸਕਣ। ਭਾਈ ਸਤਵੰਤ ਸਿੰਘ ਜੀ ਨੇ ਆਪਣੇ ਨੋਹਾਂ ਦੇ ਨਾਲ ਖੁਰਚ ਖੁਰਚ ਕੇ ਉਸ ਗੋਲੀ ਨੂੰ ਕੱਢ ਕੇ ਕਛਹਿਰੇ ਦੇ ਨਾਫੇ ਦੇ ਵਿੱਚ ਰੱਖ ਲਿਆ। ਜਦੋਂ ਪਰਿਵਾਰ ਵਾਲੇ ਮੁਲਾਕਾਤ ਕਰਨ ਵਾਸਤੇ ਗਏ ਤੇ ਉਹ ਗੋਲੀ ਆਪਣੇ ਪਰਿਵਾਰ ਨੂੰ ਦਿੱਤੀ, ਜਿਹੜੀ ਉਹ ਗੋਲੀ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਸਾਂਭੀ ਹੋਈ ਹੈ।
1: ਇਸੇ ਤਰੀਕੇ ਦੇ ਨਾਲ ਇੰਦਰਾ ਗਾਂਧੀ ਨੂੰ ਭਾਵੇਂ ਹਸਪੀਟਲ ਲੈ ਕਰਕੇ ਗਏ, ਪਰ ਸਾਧ ਸੰਗਤ ਜੀ ਸਿੰਘਾਂ ਦੀ ਮਾਰੀ ਹੋਵੇ, ਮਾਰ ਤੇ ਜਲਮ ਜਰਵਾਣਾ ਜਿਉਂਦਾ ਕਿਵੇਂ ਰਹਿ ਜਾਵੇ। ਮੌਤ ਦੀ ਗੱਡੀ ਚਾੜ ਕੇ ਸਿੰਘਾਂ ਨੇ ਇਸ ਪ੍ਰਕਾਰ ਨਰਕਾਂ ਦੇ ਰਸਤੇ ਤੋਰਿਆ ਤੇ ਸਾਧ ਸੰਗਤ ਜੀ ਇਸ ਪ੍ਰਕਾਰ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬੇਹੁਰਮਤੀ ਦਾ ਬਦਲਾ ਲਿਆ। ਇਸੇ ਪ੍ਰਕਾਰ ਜੋ ਫੌਜ ਦਾ ਮੁਖੀ ਜਨਰਲ ਵੈਦਿਆ ਸੀ ਨਾ, ਪੂਨੇ ਦੇ ਵਿੱਚ ਲੁਕਿਆ ਬੈਠਾ ਸੀ, ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਰਾਜ ਦੁਲਾਰੇ ਭਾਈ ਸੁੱਖਾ ਸਿੰਘ, ਸੁਖਦੇਵ ਸਿੰਘ ਜੀ ਸੁੱਖਾ, ਇਸੇ ਤਰੀਕੇ ਦੇ ਨਾਲ ਹਰਜਿੰਦਰ ਸਿੰਘ ਜੀ ਜਿੰਦਾ ਪੰਜਾਬ ਚੋਂ ਚੱਲ ਕੇ ਪੂਨੇ ਪਹੁੰਚੇ ਨੇ। ਸਾਧ ਸੰਗਤ ਜੀ ਜਿਵੇਂ ਸਰਦਾਰ ਊਧਮ ਸਿੰਘ ਨੇ ਲੰਡਨ ਪਹੁੰਚ ਕਰਕੇ ਅਡਵਾਇਰ ਨੂੰ ਸੌਧਿਆ ਸੀ ਨਾ, ਪੰਜਾਬ ਤੋਂ ਪੂਨੇ ਜਾ ਕਰਕੇ ਇਹਨਾਂ ਦੋਵਾਂ ਸੂਰਮਿਆਂ ਨੇ ਫੌਜ ਦੇ ਮੁਖੀ ਨੂੰ ਸੋਧਿਆ। ਇਸ ਤਰੀਕੇ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਬਦਲਾ ਲਿਆ। ਇਸੇ ਪ੍ਰਕਾਰ ਭਾਰਤੀ ਸਰਕਾਰ ਨੂੰ ਜਿਹੜੀਆਂ ਸਿੱਖਾਂ ਦੀ ਵਿਰੋਧੀ ਸ਼ਕਤੀਆਂ ਨੇ ਉਹਨਾਂ ਨੂੰ ਏਜੰਸੀਆਂ ਨੂੰ ਦਿਖਾ ਦਿੱਤਾ, ਭਾਵੇਂ ਕਿੰਨੇ ਜ਼ੁਲਮ ਕੀਤੇ ਜਾਣ ਸਿੱਖਾਂ ਦੇ ਉੱਪਰ, ਭਾਵੇਂ ਕਿੰਨੀਆਂ ਸ਼ਹਾਦਤਾਂ ਸਿੱਖਾਂ ਦੀਆਂ ਹੋ ਜਾਣ, ਨਾ ਸਿੱਖਾਂ ਦੇ ਹੌਸਲੇ ਕਦੇ ਟੁੱਟਦੇ ਨੇ, ਨਾ ਕਦੇ ਇਹ ਜ਼ਾਲਮਾਂ ਅੱਗੇ ਝੁਕਦੇ ਨੇ, ਨਾ ਆਪਣੇ ਰਸਤੇ ਬਦਲਦੇ ਨੇ। ਅਸੀਂ ਪਹੁੰਚਣਾ ਮਿੱਥੇ ਨਿਸ਼ਾਨਿਆਂ ਤੇ, ਤੁਸੀਂ ਕੌਣ ਹੋ ਸਾਨੂੰ ਅਟਕਾਉਣ ਵਾਲੇ? ਦੁਨੀਆ ਜਾਣਦੀ ਅਸੀਂ ਨਹੀਂ ਮੁੱਕ ਸਕਦੇ, ਮੁੱਕ ਗਏ ਨੇ ਸਾਨੂੰ ਮੁਕਾਉਣ ਵਾਲੇ। ਜ਼ਾਲਮਾਂ ਦੇ ਘਰਾਂ ਵਿੱਚ ਜਾ ਜਾ ਕਰਕੇ ਜ਼ਾਲਮਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਲਾਲਾ ਨੇ ਸਾਧ ਸੰਗਤ ਜੀ ਸੋਧਿਆ ਹੈ। ਇਸ ਪ੍ਰਕਾਰ ਬਾਅਦ ਦੇ ਵਿੱਚ ਭਾਈ ਸਤਵੰਤ ਸਿੰਘ ਜੀ ਤੇ ਭਾਈ ਕੇਰ ਸਿੰਘ ਜੀ ਨੂੰ ਇੰਦਰਾ ਗਾਂਧੀ ਨੂੰ ਮਾਰਨ ਦੇ ਦੋਸ਼ ਵਿੱਚ ਫਾਂਸੀ ਤੇ ਲਟਕਾਇਆ ਗਿਆ। ਸੂਰਮਿਆਂ ਨੇ ਚੁੰਮ ਕਰਕੇ ਫਾਂਸੀ ਦੇ ਰੱਸੇ ਆਪਣੇ ਗਲ ਦੇ ਵਿੱਚ ਪਾਏ ਨੇ। ਜਿਸ ਵੇਲੇ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਜੀ ਦੇ ਗਲ ਵਿੱਚ ਫਾਂਸੀ ਦਾ ਰੱਸਾ ਪਾਇਆ ਜਾ ਰਿਹਾ ਨਾ, ਤੇ ਜਲਾਦ ਜਦੋਂ ਗਲ ਵਿੱਚ ਫਾਂਸੀ ਦਾ ਰੱਸਾ ਪਾਉਣ ਲੱਗਾ ਤੇ ਭਾਈ ਕੇਰ ਸਿੰਘ ਜੀ, ਕਹਿ ਲਈਏ ਸਰਦਾਰ ਕੇਰ ਸਿੰਘ ਜੀ, ਕਿੰਨਾ ਸਿੱਖੀ ਦੇ ਨਾਲ ਤੇ ਕੇਸਾਂ ਦੇ ਨਾਲ ਪਿਆਰ ਹੈ, ਜਲਾਦ ਨੂੰ ਕਹਿਣ ਲੱਗੇ ਠਹਿਰ ਜਾ, ਆਪਣੇ ਗਲ ਦੇ ਵਿੱਚ ਫਾਂਸੀ ਦਾ ਰੱਸਾ ਮੈਂ ਆਪ ਪਾਉਂਦਾ ਹਾਂ, ਜਿਵੇਂ ਤੂੰ ਗਲ ਵਿੱਚ ਫਾਂਸੀ ਦਾ ਰੱਸਾ ਪਾ ਰਿਹਾ ਨਾ, ਇਵੇਂ ਮੇਰੀ ਦਾੜੀ ਦੇ ਕੇਸ ਟੁੱਟ ਜਾਣਗੇ। ਫਾਂਸੀ ਤੇ ਚੜ੍ਹਨਾ, ਸ਼ਹਾਦਤ ਦੇਣੀ ਹੈ, ਪਰ ਕੇਸਾਂ ਤੇ ਸਿੱਖੀ ਦੇ ਨਾਲ ਤੇ ਵੀ ਇੰਨਾ ਪਿਆਰ ਕਿ ਫਾਂਸੀ ਵਾਲੇ ਰੱਸੇ ਦੇ ਨਾਲ ਕੋਈ ਕੇਸ ਨਾ ਟੁੱਟ ਜਾਵੇ। ਸਾਬਤ ਸੂਰਤ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਮੁੱਖ ਸਨਮੁੱਖ ਜਾਣਾ ਹੈ। ਐਸੇ ਯੋਧਿਆਂ ਨੂੰ ਫਾਂਸੀ ਦਿੱਤੀ ਗਈ। ਸਾਧ ਸੰਗਤ ਜੀ ਇਸੇ ਪ੍ਰਕਾਰ ਜਨਰਲ ਵੈਦਿਆਂ ਨੂੰ ਮਾਰਨ ਵਾਲੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਜਿਸ ਵੇਲੇ ਅਦਾਲਤ ਨੇ ਫਾਂਸੀ ਸੁਣਾਈ ਹੈ ਨਾ, ਤੇ ਦੋਵਾਂ ਸੂਰਮਿਆਂ ਦੇ ਜਕਾਰੇ ਗਏ ਜਾਏ ਨੇ। ਬੋਲੇ ਸੋ ਨਿਹਾਲ ਤੇ ਗੱਜ ਕੇ ਕਹਿਣ ਲੱਗੇ, ਜੱਜ ਸਾਹਿਬ ਤੁਹਾਡਾ ਧੰਨਵਾਦ, ਤੁਸਾਂ ਨੇ ਸਾਨੂੰ ਫਾਂਸੀ ਦਾ ਇਨਾਮ ਦਿੱਤਾ, ਤੁਸਾਂ ਸਾਨੂੰ ਸ਼ਹਾਦਤ ਦਾ ਇਨਾਮ ਦਿੱਤਾ। ਤੇ ਫਾਂਸੀ ਸੁਣਾਉਣ ਵਾਲੇ ਜੱਜ ਨੂੰ ਵੀ ਸਾਰੀ ਰਾਤ ਨੀਂਦ ਨਾ ਆਈ। ਅਗਲੇ ਦਿਨ ਸੂਰਮਿਆਂ ਦੀਆਂ ਫੋਟੋਆਂ ਤੇ ਯਾਦਗਾਰ ਵਜੋਂ ਕੜੇ ਲੈ ਕਰਕੇ ਗਿਆ। ਕਹਿੰਦਾ ਮੈਂ ਫਾਂਸੀ ਦੇਣਾ ਨਹੀਂ ਸੀ ਚਾਹੁੰਦਾ, ਪਰ ਤੁਹਾਡੇ ਇਕਬਾਲੀਆ ਬਿਆਨ ਐਸੇ ਸਨ, ਕਾਨੂੰਨ ਦੇ ਮੁਤਾਬਕ ਕੋਈ ਦੂਜੀ ਸਜ਼ਾ ਸੁਣਾਈ ਨਹੀਂ ਸੀ ਜਾ ਸਕਦੀ, ਮੈਨੂੰ ਮਜ਼ਬੂਰਨ ਫਾਂਸੀ ਸੁਣਾਉਣੀ ਪਈ, ਸਾਰੀ ਰਾਤ ਮੈਂ ਸੁੱਤਾ ਨਹੀਂ, ਤੁਹਾਡੀਆਂ ਫੋਟੋਆਂ ਮੈਂ ਆਪਣੇ ਘਰ ਵਿੱਚ ਲਾਵਾਂਗਾ ਤੇ ਤੁਹਾਡੇ ਇਹ ਕੜੇ, ਤੁਹਾਡੀਆਂ ਯਾਦਗਾਰਾਂ ਆਪਣੇ ਘਰ ਦੇ ਵਿੱਚ ਸਦਾ ਰੱਖਾਂਗਾ। ਸਾਧ ਸੰਗਤ ਜੀ ਇਸ ਪ੍ਰਕਾਰ ਉਹਨਾਂ ਯੋਧਿਆਂ ਨੇ ਜੇਲ੍ਹ ਦੇ ਵਿੱਚ ਬੂੰਦੀ ਵੰਡੀ, ਬਰਫੀ ਇੱਕ ਦੂਸਰੇ ਦੇ ਮੁੱਖ ਦੇ ਵਿੱਚ ਪਾ ਕਰਕੇ ਸਾਧ ਸੰਗਤ ਜੀ ਖੁਸ਼ੀਆਂ ਮਨਾਈਆਂ ਕਿ ਸਾਨੂੰ ਸ਼ਹਾਦਤ ਦਾ ਇਨਾਮ ਮਿਲਿਆ। ਤੇ ਸਾਧ ਸੰਗਤ ਜੀ ਇਸ ਪ੍ਰਕਾਰ ਪੂਨੇ ਦੀ ਯਾਰਵਾੜਾ ਜੇਲ੍ਹ ਦੇ ਅੰਦਰ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਫਾਂਸੀ ਦੇ ਰੱਸੇ ਚੁੰਮ ਕਰਕੇ ਸ਼ਹਾਦਤਾਂ ਪ੍ਰਾਪਤ ਕਰਦੇ ਨੇ। ਜ਼ਾਲਮ ਸਰਕਾਰ ਨੂੰ ਦਿਖਾ ਦਿੱਤਾ, ਨਾ ਸਾਨੂੰ ਮੌਤ ਦਾ ਡਰ, ਨਾ ਸਾਨੂੰ ਫਾਂਸੀਆਂ ਦਾ ਡਰ, ਨਾ ਸਾਨੂੰ ਗੋਲੀਆਂ ਦਾ ਡਰ, ਨਾ ਸਾਨੂੰ ਤੋਪਖਾਨਿਆਂ ਦਾ ਡਰ। ਮੌਤ ਡੈਣ ਦੇ ਦੰਦ ਭੰਨ ਕੇ ਖੰਡੇ ਦੀ ਧਾਰ ਚੋਂ ਇਹ ਖਾਲਸਾ ਪ੍ਰਗਟ ਹੋਇਆ, ਸਰਕਾਰਾਂ ਦੇ ਅੱਗੇ ਕਦੇ ਝੁਕੇਗਾ ਨਹੀਂ। ਸਾਧ ਸੰਗਤ ਜੀ ਸਰਕਾਰ ਤੇ ਚਾਹੁੰਦੀ ਸੀ ਸਿੱਖ ਕੌਮ ਦਾ ਲੱਕ ਤੋੜ ਦੇਣਾ, ਇਹਨਾਂ ਨੂੰ ਐਸਾ ਸਬਕ ਸਿਖਾਉਣਾ ਮੁੜ ਕਦੇ ਸਿਰ ਨਾ ਚੁੱਕਣ, ਪਰ ਸਤਿਗੁਰੂ ਜੀ ਦੀਆਂ ਲਾਲਾ ਨੇ ਕਮਰ ਕੱਸੇ ਕੀਤੇ ਤੇ 1984 ਤੋਂ ਲੈ ਕੇ 1994 ਤੱਕ 10 ਸਾਲ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਤੇ ਦਿਖਾ ਦਿੱਤਾ ਸਿੱਖਾਂ ਨੂੰ ਕਦੇ ਝੁਕਾਇਆ ਨਹੀਂ ਜਾ ਸਕਦਾ। ਸੰਸਾਰ ਦੇ ਤਾਈਂ ਦਿਖਾ ਦਿੱਤਾ, ਧਰਤੀ ਦੇ ਤਖਤੇ ਦੇ ਉੱਪਰ ਜਦੋਂ ਤੱਕ ਇੱਕ ਵੀ ਸਿੱਖ ਜਿਉਂਦਾ ਹੈ, ਰਾਜ ਕਰੇਗਾ, ਖਾਲਸਾ ਦਾ ਸੰਕਲਪ ਕਦੇ ਮਿਟਿਆ ਨਹੀਂ ਜਾ ਸਕਦਾ। ਜੋ ਮੱਕੇ ਮਦੀਨੇ ਦੇ ਅੰਦਰ ਬਚਨ ਕੀਤੇ ਨੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ, ਕਰਨੀ ਨਾਮਾ ਬਾਣੀ ਦੇ ਅੰਦਰ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਲਾਲ ਸੂਰਬੀਰ ਬਹਾਦਰ ਅੱਜ ਵੀ ਖਾਲਸਾ ਰਾਜ ਦੀ ਲੜਾਈ ਲੜ ਰਹੇ ਨੇ, ਤੇ ਉਦੋਂ ਤੱਕ ਇਹ ਜੰਗ ਚੱਲਦੀ ਰਹੇਗੀ ਜਦੋਂ ਤੱਕ ਖਾਲਸਾ ਰਾਜ ਸਥਾਪਿਤ ਨਹੀਂ ਹੋ ਜਾਂਦਾ। ਇਹ ਬਚਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨੇ, ਕੋਈ ਬੰਦਾ ਇਹਨਾਂ ਬਚਨਾਂ ਨੂੰ ਬਦਲ ਨਹੀਂ ਸਕਦਾ। ਤੇ ਦਾਸ ਅਕਸਰ ਬੇਨਤੀ ਕਰਿਆ ਕਰਦਾ ਹੈ, ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਹੋਈ, ਸੰਸਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਮਿਲਿਆ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਸੰਸਾਰ ਨੂੰ ਖਾਲਸਾ ਪੰਥ ਮਿਲਿਆ। ਤੇ ਸਾਧ ਸੰਗਤ ਜੀ, 1984 ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ, ਸੰਸਾਰ ਨੂੰ ਖਾਲਸਾ ਰਾਜ ਮਿਲੇਗਾ। ਸਰਕਾਰਾਂ ਭੁੱਲ ਜਾਣ ਕਿ ਕਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਬਦਲ ਲੈਣਗੀਆਂ, ਕਦੇ ਖਾਲਸਾ ਰਾਜ ਨੂੰ ਰੋਕ ਲੈਣਗੀਆਂ। ਜਿਸ ਵੇਲੇ ਖਾਲਸਾ ਜੀ ਉਹ ਮੁਗਲਾਂ ਦਾ ਰਾਜ ਸੀ, ਉਦੋਂ ਕੌਣ ਸੋਚ ਸਕਦਾ ਸੀ ਕਦੇ ਖਾਲਸੇ ਦਾ ਰਾਜ ਹੋਵੇਗਾ। ਜਦੋਂ ਗੁਰੂ ਕੇ ਸਿੱਖਾਂ ਨੂੰ ਵੇਖਦਿਆਂ ਸ਼ਹੀਦ ਕਰ ਦਿੱਤਾ ਜਾਂਦਾ ਸੀ, ਜੰਗਲਾਂ 'ਚ ਵੱਸਦੇ ਸਨ, ਘਰਾਂ 'ਚ ਵੀ ਨਹੀਂ ਸਨ ਵੱਸ ਸਕਦੇ, ਉਦੋਂ ਕੌਣ ਸੋਚਦਾ ਸੀ ਕਿ ਖਾਲਸਾ ਰਾਜ ਕਰ ਸਕਦਾ ਹੈ। ਪਰ ਸਿੱਖ ਕੌਮ ਦੇ ਪਹਿਲੇ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਖ ਰਾਜ ਕਾਇਮ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਦਾ ਸਿੱਕਾ ਚਲਾ ਦਿੱਤਾ। ਜਿਸ ਵੇਲੇ ਮੁਗਲਾਂ ਦਾ ਜ਼ੋਰ ਸੀ, ਕੌਣ ਸੋਚ ਸਕਦਾ ਸੀ ਸਿੱਖ ਕਦੇ ਨਵਾਬ ਬਣਨਗੇ, ਪਰ ਸਰਦਾਰ ਕਪੂਰ ਸਿੰਘ ਜੀ ਨਵਾਬ ਬਣੇ। ਕੌਣ ਉਦੋਂ ਸੋਚ ਸਕਦਾ ਸੀ ਸਿੱਖ ਕਦੇ ਕੌਮ ਦੇ ਸੁਲਤਾਨ ਬਣਨਗੇ, ਪਰ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸੁਲਤਾਨ ਉਲ ਕੌਮ ਬਣੇ। ਉਦੋਂ ਕੌਣ ਸੋਚ ਸਕਦਾ ਸੀ ਸਿੱਖ ਕਦੇ ਮਹਾਰਾਜੇ ਬਣਨਗੇ, ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀਆਂ ਨੇ ਖਾਲਸਾ ਰਾਜ ਕਾਇਮ ਕੀਤਾ। ਤੇ ਸਾਧ ਸੰਗਤ ਜੀ, ਜਦੋਂ ਸਿੱਖ ਘਰਾਂ 'ਚ ਵੀ ਨਹੀਂ ਸੀ ਵੱਸ ਸਕਦੇ, ਜਦੋਂ ਸਿੱਖਾਂ ਦੇ ਕੋਲ ਪਹਿਨਣ ਨੂੰ ਵਸਤਰ ਤੇ ਖਾਣ ਨੂੰ ਭੋਜਨ ਵੀ ਨਹੀਂ ਸੀ, ਸਿੱਖਾਂ ਨੇ ਤੇ ਉਦੋਂ ਰਾਜ ਕਾਇਮ ਕਰ ਲਿਆ। ਅੱਜ ਤੇ ਗੁਰੂ ਕੇ ਸਿੰਘ ਕਰੋੜਾਂ ਦੀ ਗਿਣਤੀ 'ਚ ਵੱਸਦੇ ਨੇ, ਇਕੱਲੇ ਪੰਜਾਬ ਨਹੀਂ ਵਿਸ਼ਵ ਭਰ ਦੇ ਵਿੱਚ ਵੱਸਦੇ ਨੇ, ਤੇ ਕਿੰਨੇ ਦੇਸ਼ਾਂ ਦੇ ਵਿੱਚ ਉੱਚ ਮੁਰਾਤਬੇ ਵੀ ਪ੍ਰਾਪਤ ਨੇ। ਤਾਂ ਅੱਜ ਕਿਵੇਂ ਨਾ ਖਾਲਸਾ ਰਾਜ ਬਾਰੇ ਸੋਚਿਆ ਜਾਵੇ। ਅੱਜ ਗੁਰੂ ਕੇ ਖਾਲਸੇ ਪੜ੍ਹੇ ਲਿਖੇ ਨੇ, ਖੇਡਾਂ ਦੇ ਖੇਤਰ ਦੇ ਵਿੱਚ, ਸੁਰੱਖਿਆ ਦੇ ਖੇਤਰ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਵੀ ਸੁਰੱਖਿਆ ਮੰਤਰੀਆਂ ਤੱਕ ਦੇ ਸਾਧ ਸੰਗਤ ਜੀ ਪਦ ਪ੍ਰਾਪਤ ਕਰ ਰਹੇ ਨੇ। MP ਤੇ MLA ਵਿਦੇਸ਼ਾਂ ਵਿੱਚ ਵੀ ਜਾ ਕਰਕੇ ਬਣੇ, ਜਿਨ੍ਹਾਂ ਨੇ ਵਿਦੇਸ਼ਾਂ ਦੀਆਂ ਸਰਕਾਰਾਂ ਦੇ ਅੰਦਰ ਵੀ ਵੱਡੇ ਮੁਰਾਤਬੇ ਪ੍ਰਾਪਤ ਕਰ ਲਏ। ਉਹ ਪੰਜਾਬ 'ਚ ਖਾਲਸਾ ਰਾਜ ਕਿਵੇਂ ਨਾ ਕਾਇਮ ਕਰ ਲੈਣਗੇ। ਸਮਾਂ ਲੱਗ ਜਾਂਦਾ ਹੈ, ਘਰ ਵੱਡਾ ਬਣਾਉਣਾ ਹੋਵੇ ਤੇ ਸਮਾਂ ਲੱਗਦਾ, ਇਹ ਕੌਮ ਦਾ ਘਰ ਬਣਨਾ, ਇਹ ਕੌਮ ਦਾ ਹੋਮਲੈਂਡ ਬਣ ਰਿਹਾ, ਸਮਾਂ ਤੇ ਜ਼ਰੂਰ ਲੱਗੇਗਾ। ਭਾਵੇਂ ਸੂਬਾ ਸਰਕਾਰ ਤੇ ਭਾਵੇਂ ਸੈਂਟਰ ਸਰਕਾਰ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨਾਂ ਨੂੰ ਬਦਲ ਦੇਣ ਵਾਲਾ ਕੋਈ ਮਨੁੱਖ ਜੰਮਿਆ ਨਹੀਂ ਤੇ ਨਾ ਕੋਈ ਸਰਕਾਰ ਬਣੀ ਏ। ਵਕਤ ਆਉਣ ਤੇ ਸਾਧ ਸੰਗਤ ਜੀ, ਖਾਲਸਾ ਰਾਜ ਜ਼ਰੂਰ ਕਾਇਮ ਹੋਵੇਗਾ। ਜਿਨ੍ਹਾਂ ਨੇ ਖਾਲਸਾ ਰਾਜ ਵਾਸਤੇ, ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ, ਜਿਨ੍ਹਾਂ ਨੇ ਧਰਮ ਨੂੰ ਬਚਾਉਣ ਵਾਸਤੇ, ਜਿਨ੍ਹਾਂ ਸੂਰਮਿਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਆਨ ਸ਼ਾਨ ਵਾਸਤੇ ਸੀਸ ਦਿੱਤੇ, ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਭਾਈ ਸਤਵੰਤ ਅਤੇ ਬੇਅੰਤ ਸਿੰਘ ਜੀ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਫਿਰ ਕੌਮ ਦੇ ਸਿਰ ਦੇ ਉੱਪਰ ਰੱਖੀ, ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਜਿਨ੍ਹਾਂ ਨੇ ਫੌਜ ਮੁਖੀ ਨੂੰ ਮਾਰ ਕਰਕੇ ਸਾਧ ਸੰਗਤ ਜੀ ਬੇਹੁਰਮਤੀ ਦਾ ਬਦਲਾ ਲਿਆ, ਇਹਨਾਂ ਸਾਰਿਆਂ ਸ਼ਹੀਦਾਂ ਨੂੰ, ਉਹਨਾਂ ਦੀ ਦ੍ਰਿੜਤਾ ਨੂੰ, ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਸਾਧ ਸੰਗਤ ਜੀ ਭਾਵਨਾ ਨੂੰ ਤੇ ਡੁੱਲੇ ਹੋਏ ਲਹੂ ਨੂੰ ਕੋਟਾਨ ਕੋਟ ਪ੍ਰਣਾਮ, ਜੋਹਾਰ ਨਮਸਕਾਰ ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਸਿਰ ਨਾਲ ਸਿਦਕ ਨਿਭਾਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪੰਥ ਦੇ ਸਾਧ ਸੰਗਤ ਜੀ ਇਹ ਅਮੁੱਲਕ ਹੀਰੇ ਨੇ। ਸਾਧ ਸੰਗਤ ਜੀ ਇਹ ਰਾਹ ਦਸੇਰੇ ਬਣ ਕੇ, ਚਾਨਣ ਮੁਨਾਰੇ ਬਣ ਕੇ, ਕੌਮ ਦੇ ਸਦਾ ਮਾਰਗ ਦਰਸ਼ਕ ਬਣ ਕੇ ਮਾਰਗ ਦਰਸ਼ਨ ਕਰਦੇ ਰਹਿਣਗੇ। ਐਸੇ ਯੋਧਿਆਂ ਨੂੰ ਜੁਹਾਰ ਨਮਸਕਾਰ ਪ੍ਰਣਾਮ, ਆਦਿ ਸਮੇਂ ਤੋਂ ਲੈ ਕੇ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਨੂੰ ਮਨ ਬਾਣੀ ਸਰੀਰ ਕਰਕੇ ਨਮਸਕਾਰ ਹੈ ਜੀਓ। ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਪਾਤਸ਼ਾਹ ਜਿਨ੍ਹਾਂ ਹੱਠੀਆਂ ਨੇ, ਜਪੀਆਂ ਨੇ, ਤਪੀਆਂ ਨੇ, ਜਿਨ੍ਹਾਂ ਸੂਰਬੀਰਾਂ ਨੇ, ਜਿਨ੍ਹਾਂ ਬਹਾਦਰਾਂ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਧਰਮ ਨੂੰ ਕਾਇਮ ਰੱਖਣ ਵਾਸਤੇ ਆਪਣਾ ਲਹੂ ਡੋਲਿਆ, ਕਿਰਪਾਲਤਾ ਕਰੋ, ਉਹਨਾਂ ਦੀਆਂ ਸ਼ਹਾਦਤਾਂ ਉਹਨਾਂ ਦੇ ਜਜ਼ਬੇ ਸਾਡੇ ਮਨਾਂ ਦੇ ਅੰਦਰ ਵਸ ਜਾਣ, ਉਹਨਾਂ ਨੂੰ ਸਦਾ ਯਾਦ ਕਰਦਿਆਂ ਹੋਇਆਂ ਆਪ ਜੀ ਦੀ ਗੁਰਸਿੱਖੀ ਨੂੰ ਨਿਭਾਉਣ ਵਾਲੇ ਹੋਈਏ। ਸਾਡੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਸਾਧ ਸੰਗਤ ਜੀ ਇਤਿਹਾਸ ਦੇ ਇਤਨੇ ਕੁ ਬਚਨ ਆਪ ਸੰਗਤਾਂ ਨੇ ਪ੍ਰਵਾਨ ਕਰਨੇ ਰਹਿੰਦੇ ਸਮੇਂ ਦੇ ਅੰਦਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰੀਏ। ਅਦਬ ਸਨਮਾਨ ਦੇ ਨਾਲ

0: ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜੱਸਮੇ ਸਰਬਤ ਜੀਆਂ ਦੇ ਤਾਰਨਹਾਰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਭੇਦਤਾ ਹੈ ਨਿਰੰਕਾਰ ਵਾਹਿਗੁਰੂ ਜੀਆਂ ਦੀ ਹਿਰਦੇ ਦੇ ਅੰਦਰ ਸਾਖਿਆਤ ਕਰਤਾ ਹੈ ਮਹਾਰਾਜ ਉਸ ਦੇ ਉੱਪਰ ਬ੍ਰਹਮ ਗਿਆਨੀਆਂ ਦਾ ਮਨ ਕਿਵੇਂ ਮੰਨ ਜਾਂਦਾ ਹੈ ਕਿਵੇਂ ਤਿਸ ਟਿਕਾਓ ਨੂੰ ਸਥਿਰਤਾ ਨੂੰ ਪ੍ਰਾਪਤ ਕਰਕੇ ਆਨੰਦ ਅਵਸਥਾ ਨੂੰ ਮੰਨਦਾ ਮਹਾਰਾਜ ਤਿਸ ਬ੍ਰਹਮ ਗਿਆਨ ਦੇ ਬਾਰੇ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਦੇ ਗਿਆਨ ਅਤੇ ਅਭੇਦਤਾ ਦੇ ਬਾਰੇ ਕਿਰਪਾਲਤਾ ਕਰਕੇ ਸਾਨੂੰ ਅੰਮ੍ਰਿਤ ਬਚਨਾਂ ਦੇ ਨਾਲ ਉਪਦੇਸ਼ ਸਰਵਣ ਕਰਾਓ ਜੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸ਼ਾਂਤੀ ਸੁੱਖ ਹੈ ਜੋ ਬ੍ਰਹਮ ਗਿਆਨ ਦਾ ਆਨੰਦ ਹੈ ਪਰਮੇਸ਼ਰ ਜੀ ਦੀ ਹਿਰਦੇ ਦੇ ਅੰਦਰ ਸਾਖਿਆਤਕਾਰਤਾ ਹੈ ਨਿਰੰਕਾਰ ਜੀਆਂ ਦੇ ਪਾਵਨ ਸਰੂਪ ਰੂਪ ਦੀ ਅਭੇਦਤਾ ਹੈ ਤੇ ਇਸ ਨੂੰ ਪ੍ਰਕਰਨ ਬਣਾ ਕਰਕੇ ਸਾਧ ਸੰਗਤ ਜੀ ਸ਼ਬਦਾਂ ਦੇ ਅੰਦਰ ਉਚਾਰ ਰਹੇ ਹਨ
1: ਆਪ ਮੋਰੋ ਠਾਕੁਰ ਸਿਵ ਮਨ ਮਾਨਾ
0: ਸੋ ਸਾਰੰਗ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਹੇ ਗੁਰਸਿੱਖ ਪਿਆਰਿਓ ਹੇ ਭਾਈ ਸਾਡਾ ਇਹ ਜਿਹੜਾ ਮਨ ਹੈ ਨਾ ਹੁਣ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰਸ ਦੇ ਅੰਦਰ ਅਤੇ ਦਰਸ਼ਨਾਂ ਦੀ ਪ੍ਰਾਪਤੀ ਦੇ ਵਿੱਚ ਮੰਨ ਗਿਆ ਹੈ ਜੀਓ
1: ਸਾਧ ਕਿਰਪਾਲ ਦਇਆਲ ਪਹੇ ਹੈ
0: ਸੋ ਮਹਾਰਾਜ ਇਹ ਜਿਹੜਾ ਮਨ ਹੈ ਵਿਕਾਰਾਂ ਵੱਲੋਂ ਮੁੜਦਾ ਕਿਵੇਂ ਹੈ ਪਦਾਰਥਾਂ ਵੱਲੋਂ ਮੁੜਦਾ ਕਿਵੇਂ ਹੈ ਮਹਾਰਾਜ ਇਹ ਬ੍ਰਹਮ ਗਿਆਨ ਦੇ ਵਿੱਚ ਲੀਨ ਕਿਵੇਂ ਹੁੰਦਾ ਹੈ ਕਿਰਪਾਲਤਾ ਕਰਕੇ ਦੱਸੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਸਾਧ ਕਿਰਪਾਲ ਦਇਆਲ ਭਾਈ ਹੈ ਭਾਈ ਜਿਸ ਵੇਲੇ ਕਿਰਪਾਲੂ ਸੁਭਾਅ ਵਾਲੇ ਸਾਧੂ ਜਨ ਜਗਿਆਸੂ ਜਨਾਂ ਦੇ ਉੱਪਰ ਦਇਆਲੂ ਹੁੰਦੇ ਹਨ
1: ਦੁਸ਼ਟ ਬੇਗਾਨਾ
0: ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬੇਗਾਨਾ ਬੇਗਿਆਤ ਕਰ ਦੇਣ ਵਾਲੇ ਨੇ ਜੀਵ ਨੂੰ ਬੇਸਮਝ ਕਰ ਦੇਣ ਵਾਲੇ ਨੇ ਨਾ ਕਿਰਪਾਲੂ ਸੁਭਾਅ ਵਾਲੇ ਸਾਧੂ ਜਨ ਦਇਆਲੂ

0: ਕਰਦੇ ਨੇ। ਭਾਈ ਸਾਡਾ ਤੇ ਭਾਵ ਵਾਹਿਗੁਰੂ ਜੀ ਤੇ ਐਸਾ ਬਣਿਆ, ਮਨੋਦਸ਼ਾ ਦਸ਼ਾ ਐਸੀ ਹੈ, ਨਿਰੰਕਾਰ ਜੀਆਂ ਦੇ ਸਨਮੁਖ ਫਰਮਾਉਂਦੇ ਨੇ ਵਾਹਿਗੁਰੂ ਜੀ ਆਪ ਹੀ ਸ਼ੁਭ ਗੁਣਾ ਕਰਕੇ ਸਾਰਿਆਂ ਦੇ ਨਾਲੋਂ ਸੁੰਦਰ ਹੋ। ਮਹਾਰਾਜ ਸਾਰੇ ਵਿਵਹਾਰਾਂ ਕਰਕੇ ਵੀ ਆਪ ਹੀ ਸਾਰਿਆਂ ਤੋਂ ਸਿਆਣੇ ਸਮਝਦਾਰ ਹੋ
1: ਜੀਓ। ਸੁਜਾਨਾ
0: ਮਹਾਰਾਜ ਆਪ ਜੀ ਸੁਜਾਨਾ ਸਾਰਿਆਂ ਦੀਆਂ ਹਿਰਦਿਆਂ ਹਿਰਦਿਆਂ ਦੀ ਹਰ ਇੱਕ ਬਾਤ ਨੂੰ ਜਾਣਨ ਵਾਲੇ ਪ੍ਰਵੀਨ ਅਥਵਾ ਅੰਤਰਜਾਮੀ ਹੋ। ਮਹਾਰਾਜ ਆਪ ਹੀ ਸ੍ਰੇਸ਼ਟਾਂ ਦੇ ਘਾਟਾਂ ਦੇ

0: ਜਿੰਨੇ ਵੀ ਗਿਆਨ ਦੇ ਧਾਰਨੀ ਤੇ ਧਿਆਨ ਲਗਾਉਣ ਵਾਲੇ ਨੇ, ਅਰਥਾਤ ਜਿੰਨੇ ਵੀ ਸਾਧਨ ਕਰਨ ਵਾਲੇ ਤੇ ਇੰਦਰੀਆਂ ਦਾ ਦਮਨ ਕਰਨ ਵਾਲੇ ਹਨ,
1: ਨਿਮਖ ਨਾ ਕੀਮਤ ਜਾਨਾ।
0: ਹੇ ਗਰੀਬਨਿਵਾਜ ਨਿਰੰਕਾਰ ਵਾਹਿਗੁਰੂ ਜੀ, ਇਹਨਾਂ ਸਾਰਿਆਂ ਨੇ ਇੱਕ ਨਿਮਖ ਮਾਤਰ ਵਾਸਤੇ ਵੀ, ਤਿਲ ਮਾਤਰ ਵੀ ਆਪ ਜੀ ਦੀ ਕੀਮਤ ਨਹੀਂ ਜਾਣੀ। ਆਪ ਜੀ ਇਤਨੇ ਅਮੁੱਲਕ, ਆਪ ਜੀ ਦਾ ਮੁੱਲ, ਆਪ ਜੀ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਹੈ ਜੀਓ।
1: ਤੁਮਹੀ ਨਾਇਕ ਤੁਮਹੀ ਛਤਰਪਤ।
0: ਹੇ ਵਾਹਿਗੁਰੂ ਜੀ, ਆਪ ਜੀ ਨਾਇਕ ਹੋ, ਮੁਖੀ ਹੋ, ਸਾਡੇ ਸਰਦਾਰ ਹੋ ਸਾਡੇ। ਸਾਧ ਸੰਗਤ ਜੀ, ਬਲੋਚਾਂ ਦੇ ਅੰਦਰ ਜਿਹੜਾ ਤਿੰਨਾਂ ਦਾ ਮੁਖੀ ਹੁੰਦਾ ਤੇ ਇਸ ਨੂੰ ਨਾਇਕ ਕਿਹਾ ਜਾਂਦਾ। ਇਸ ਕਰਕੇ ਨਾਇਕ ਦਾ ਸੰਪਰਦਾਇ ਅਰਥ ਸਰਦਾਰ ਹੈ। ਮਹਾਰਾਜ ਜੀ ਆਪ ਹੀ ਸਾਡੇ ਸਰਦਾਰ ਹੋ, ਆਪ ਹੀ ਸ਼ਾਹਾਂ ਸਿਰ ਸ਼ਾਹ, ਪਾਤਸ਼ਾਹਾਂ ਸਿਰ ਪਾਤਸ਼ਾਹ, ਛਤਰਪਤੀ ਹੋ, ਛਤਰ ਦੇ ਧਾਰਨ ਕਰਨ ਵਾਲੇ ਹੋ। ਜਸ ਰੂਪੀ ਛਤਰ ਨੂੰ ਆਪ ਜੀ ਨੇ ਧਾਰਿਆ ਹੋਇਆ, ਇਸੇ ਪ੍ਰਕਾਰ ਧਰਤ ਪਤਾਲ ਦੇ ਅੰਦਰ ਵਸਦੇ ਹੋ ਤੇ ਆਕਾਸ਼ ਰੂਪੀ ਛਤਰ ਨੂੰ ਆਪ ਜੀ ਨੇ ਧਾਰਿਆ ਹੈ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸਾ ਆਪ ਜੀਆਂ ਦਾ ਪਾਵਨ ਸਰੂਪ ਹੈ। ਤੇ ਮਹਾਰਾਜ ਆਪ ਜੀ ਛਤਰ ਦੇ ਪਤੀ ਹੋ, ਛਤਰ ਨੂੰ ਧਾਰਨ ਕਰਨ ਵਾਲੇ ਮਾਲਕ ਹੋ।
1: ਤੁਮ ਪੂਰ ਰਹੇ ਭਗਵਾਨਾ।
0: ਫਿਰ ਖੱਟ ਭਗਾ ਸੰਪੰਨ ਪਰਮੇਸ਼ਰ ਜੀ, ਸਾਰੀ ਸ੍ਰੇਸ਼ਟ ਘਾਟ ਨੂੰ ਘੜ ਕੇ ਜੋ ਸੰਸਾਰ ਆਪ ਜੀ ਨੇ ਬਣਾਇਆ ਨਾ, ਇਸ ਸੰਸਾਰ ਦੇ ਅੰਦਰ ਆਪ ਜੀ ਹੀ ਪਰਿਪੂਰਨ ਹੋ ਰਹੇ ਹੋ, ਵਸ ਰਹੇ ਹੋ, ਪਰਤਖ ਜੋਤ ਹੋ ਕਰਕੇ ਜੀਓ।
1: ਆਵੋ ਦਾਨ ਸੰਤ ਸੇਵਾ ਹਰ।
0: ਮਹਾਰਾਜ ਐਸੇ ਪਰਮੇਸ਼ਰ ਜੀ ਦੇ ਪਾਸੋਂ ਫਿਰ ਦਾਤ ਕਿਹੜੀ ਮੰਗਦੇ ਰਹਿਣੇ ਚਾਹੀਦਾ। ਹਜ਼ੂਰ ਫਰਮਾਉਂਦੇ ਨੇ ਇਹ ਦਾਤ ਸਦਾ ਮੰਗਦੇ ਰਹੀਏ। ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੇ ਸੰਤ ਜਨਾਂ ਦੀ ਸੇਵਾ ਸਦਾ ਕਰਦੇ ਰਹੀਏ। ਇਹ ਦਾਨ ਅਸੀਂ ਆਪ ਜੀ ਦੇ ਪਾਸੋਂ ਪਾਉਣਾ, ਪ੍ਰਾਪਤ ਕਰਨਾ ਲੋੜਦੇ ਹਾਂ। ਸਾਡੇ ਹਿਰਦੇ ਰੂਪੀ, ਸ਼ਰਧਾ ਰੂਪੀ ਝੋਲੀ ਦੇ ਅੰਦਰ ਗਰੀਬ ਨਿਵਾਸ ਇਹ ਦਾਨ ਪਾ ਦਿਓ ਜੀ।
1: ਦਾਨ ਸੰਤ ਸੇਵਾ ਹਰ।
0: ਹਰੀ ਜੀ, ਆਪ ਜੀ ਦੇ ਸੰਤ ਜਨਾਂ ਦੀ ਸੇਵਾ ਕਰਨੇ ਰੂਪੀ ਦਾਨ ਆਪ ਜੀ ਤੋਂ ਪ੍ਰਾਪਤ ਕਰ ਲਈਏ।
1: ਸਤਿਗੁਰਬਾਨਾ।
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਮਹਾਰਾਜ ਆਪ ਜੀਆਂ ਤੋਂ ਸਦਾ ਸਦਾ ਕੁਰਬਾਨ ਬਲਿਹਾਰ ਸਦਕੇ ਜਾਂਦੇ ਹਾਂ ਜੀਓ।
1: ਮਹਲਾ ਪੰਜਵਾਂ।
0: ਸਾਰੰਗ ਰਾਗ ਦੇ ਅੰਦਰ ਸਤਿਗੁਰੂ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਮਨ ਚੀਤ ਆਏ ਪ੍ਰੇਰੰਗਾ।
0: ਹੇ ਗੁਰਸਿੱਖ ਪਿਆਰਿਓ, ਸਾਡੇ ਚਿੱਤ ਦੇ ਅੰਦਰ ਹਰੀ ਪਰਮੇਸ਼ਰ ਜੀ ਜੋ ਪਰਮ ਪ੍ਰੇਮ ਦੇ ਅਸਪਦ ਨੇ, ਅਤਿਅੰਤ ਪਿਆਰੇ ਨੇ, ਰੰਗਾ ਆਨੰਦ ਰੂਪ ਨੇ, ਐਸੇ ਪਰਮੇਸ਼ਰ ਜੀ ਸਦਾ ਹੀ ਸਾਡੇ ਚਿੱਤ ਵਿੱਚ ਯਾਦ ਆ ਰਹੇ ਨੇ, ਚਿੱਤ ਦੇ ਵਿੱਚ ਵਸੇ ਹੋਏ ਸਮਾ ਰਹੇ ਹਨ। ਇਹ ਬ੍ਰਹਮ ਅਵਸਥਾ ਹੈ, ਹੁਣ ਇਸ ਅਵਸਥਾ ਵਿੱਚ ਪੁੱਜ ਕਰਕੇ ਸਾਰੇ ਮਾਇਆ ਦੇ ਬੰਧਨ ਛੁੱਟ ਗਏ ਤੇ ਸਾਰੇ ਜਿਹੜੇ ਧੰਦਾਰ ਸਨ ਉਹ ਵੀ ਵਿਸਰ ਗਏ ਹਨ ਜੀਓ।
1: ਰਜਨ ਸਬਾਈ ਜੰਗਾ।
0: ਤੇ ਜਿਹੜੀ ਰਜਨ ਸਬਾਈ ਸਾਰੀ ਅਵਸਥਾ ਰੂਪੀ ਰਾਤ ਹੈ ਨਾ, ਇਹ ਜੰਗਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ ਜੰਗ ਕਰਕੇ ਤਿੰਨਾਂ ਨੂੰ ਪਛਾੜਦੇ ਆ। ਜਿਹੜੀ ਪ੍ਰਤੱਖ ਵੀ ਚਾਰ ਪਹਿਰ ਦਾ ਦਿਨ ਬਤੀਤ ਹੋਣ ਤੇ ਚਾਰ ਪਹਿਰ ਦੀ ਰਾਤਰੀ ਆਉਂਦੀ ਏ, ਰਜਨ ਨਾਮ ਰਾਤਰੀ ਦਾ, ਸਬਾਈ ਨਾਮ ਸਾਰੀ ਦਾ, ਇਹ ਸਾਰੀ ਰਾਤ ਆਲਸ ਤੇ ਨੀਂਦ ਦੇ ਨਾਲ ਜੰਗ ਕਰਦੇ ਆ। ਖਾਲਸਾ ਸੋਈ ਜੋ ਕਰੈ ਨਿਤ ਜੰਗ, ਵਿਕਾਰਾਂ ਦੇ ਨਾਲ ਜੰਗ, ਨੀਂਦ ਦੇ ਨਾਲ ਜੰਗ, ਬੁਰੇ ਸੰਕਲਪਾਂ ਵਿਕਲਪਾਂ ਫੁਰਿਆਂ ਦੇ ਫੁਰਨਿਆਂ ਦੇ ਨਾਲ ਜੰਗ। ਹਜ਼ੂਰ ਵਚਨ ਕਰਦੇ ਨੇ ਭਾਈ, ਇਸ ਪ੍ਰਕਾਰ ਨੀਂਦ ਆਲਸ ਤੇ ਵਿਕਾਰਾਂ ਦੇ ਨਾਲ ਪ੍ਰਤੱਖ ਰਾਤਰੀ ਤੇ ਅਵਸਥਾ ਰੂਪੀ ਰਾਤਰੀ ਵਿੱਚ ਜੰਗ ਕਰਦੇ ਹਾਂ। ਇਸ ਪ੍ਰਕਾਰ ਸਤਿਗੁਰੂ ਜੀ ਆਪਣੇ ਤੇ ਟੁਕਾ ਕੇ ਉਪਦੇਸ਼ ਦਿੰਦੇ ਨੇ, ਭਾਈ ਜੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ ਨਾ ਪਰ ਤੇ ਪ੍ਰਤੱਖ ਵੀ ਸਿਮਰਨ ਭਜਨ ਕਰਦਿਆਂ ਆਲਸ ਤੇ ਨੀਂਦ ਦੇ ਨਾਲ ਜੰਗ ਕਰਨਾ, ਵਿਕਾਰਾਂ ਨਾਲ ਜੰਗ ਕਰਨਾ ਤੇ ਸਮਾਂ ਪੈਣ ਤੇ ਦੁਸ਼ਮਣਾਂ ਦੇ ਨਾਲ ਵੀ ਪ੍ਰਤੱਖ ਜੰਗ ਕਰਨਾ, ਕੁਰਬਾਨੀ ਦੇਣ ਤੋਂ ਵੀ ਸੰਕੋਚ ਨਹੀਂ ਕਰਨਾ। ਤੇ ਸਾਧ ਸੰਗਤ ਜੀ ਇਸੇ ਪ੍ਰਕਾਰ

0: ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਜੁੜੇ ਰਹਿਣਾ ਹੈ ਜੀਓ। ਧੰਨ ਜੀਓ ਤੇ ਕੋ ਜਗ ਮਹਿ ਮੁਖ ਮੈਂ ਹਰ ਮੁਖ ਤੇ ਹਰ ਚਿੱਤ ਮਹਿ ਜੁਦ ਵਿਚਾਰੈ। ਇਸ ਪ੍ਰਕਾਰ ਨਾ ਤੇ ਰਸਨਾ ਤੋਂ ਨਾਮ ਵਿਸਾਰਨਾ ਤੇ ਨਾ ਹੀ ਧਰਮ ਯੁੱਧ ਦਾ ਮਾਰਗ ਛੱਡਣਾ ਹੈ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਭਾਈ ਅਸਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਹਰ ਵੇਲੇ ਕੀਤਾ ਹੈ ਤੇ ਨਿਰੰਕਾਰ ਜੀਆਂ ਦੇ ਨਾਮ ਨੂੰ ਹਰ ਵੇਲੇ ਹਿਰਦੇ ਵਿੱਚ ਵਸਾ ਕੇ ਰੱਖਿਆ ਹੈ। ਇਸੇ ਪ੍ਰਕਾਰ
1: ਹਰ ਸੇਵਾ ਹਰ ਹਿਰਦਾ ਵਸਾਵਾ
0: ਤੁਸੀਂ ਵੀ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੇਵਨ ਰਸਨਾ ਤੋਂ ਕਰਦੇ ਰਹੋ। ਰਸਨਾ ਤੋਂ ਬੋਲ ਬੋਲ ਕਰਕੇ ਸਤਨਾਮ
1: ਵਾਹਿਗੁਰੂ
0: ਸਦਾ ਜਪਦੇ ਰਹੋ। ਵਾਹਿਗੁਰੂ ਜੀ ਦਾ ਨਾਮ ਵਿਸਾਰਨਾ ਨਹੀਂ ਤੇ ਹਿਰਦੇ ਦੇ ਵਿੱਚ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਵਸਾਉਣਾ ਕਰੋ।
1: ਹਰ ਪਾਇਆ ਸਤਸੰਗਾ
0: ਮਹਾਰਾਜ ਪ੍ਰਮਾਤਮਾ ਜੀ ਨੂੰ ਪ੍ਰਾਪਤ ਕਰਨ ਦੀ ਯੁਗਤੀ ਕੀ ਹੈ? ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਨੇ ਵੀ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤਾ ਨਾ ਉਹ ਸਤ ਸੰਗਤ ਦੁਆਰਾ ਪਾਇਆ ਹੈ। ਖੋਜਤ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਈ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਹਰ ਪਾਇਆ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਿਨ੍ਹਾਂ ਨੇ ਵੀ ਪਾਇਆ ਹੈ ਸਤ ਸੰਗਤ ਦੇ ਵਿੱਚੋਂ ਪਾਇਆ ਹੈ। ਦੁਰਲੱਭੰ ਏਕ ਭਗਵਾਨ ਨਾਮ ਹੈ ਨਾਨਕ ਲਭਦਿਅੰ ਸਾਧ ਸੰਗ ਕਿਰਪਾ ਪ੍ਰਭੰ। ਪ੍ਰਭੂ ਪਰਮੇਸ਼ਰ ਜੀ ਦੀ ਕਿਰਪਾ ਹੋਵੇ ਤੇ ਸਤ ਸੰਗਤ ਮਿਲਦੀ ਹੈ ਤੇ ਸਤ ਸੰਗਤ ਦੇ ਵਿੱਚੋਂ ਵਾਹਿਗੁਰੂ ਜੀ ਦਾ ਨਾਮ ਵਾਹਿਗੁਰੂ ਜੀ ਦੀ ਬੰਦਗੀ ਮਿਲਦੀ ਹੈ।
1: ਐਸੋ ਮਿਲਿਓ ਮਨੋਹਰ ਪ੍ਰੀਤਮ
0: ਭਾਈ ਐਸਾ ਮਨ ਨੂੰ ਹਰ ਲੈਣ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪਰਮ ਪ੍ਰੇਮ ਦਾ ਆਸਪਦ ਪ੍ਰੀਤਮ ਸਾਨੂੰ ਮਿਲਿਆ ਹੈ।
1: ਸੁਖ ਪਾਏ ਮੁਖ ਮੰਗਾ
0: ਇਸ ਪ੍ਰਕਾਰ ਵਾਹਿਗੁਰੂ ਜੀਆਂ ਦੇ ਪਾਸੋਂ ਮੂੰਹ ਮੰਗੇ ਅਸਾਂ ਨੇ ਸਾਰੇ ਸੁਖ ਪਾਏ ਨੇ। ਲੋਕ ਦੇ ਸੁਖ ਪਰਲੋਕ ਦੇ ਸੁਖ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਭੇਦਤਾ ਦੇ ਸੁਖ ਦੇ ਸਹਿਤ ਮੂੰਹੋਂ ਮੰਗੇ ਸਾਰੇ ਸੁਖ ਪ੍ਰਾਪਤ ਕੀਤੇ ਹਨ।
1: ਆਪਣਾ ਗੁਰ ਬਸ ਕਰ ਦੀਨਾ
0: ਮਹਾਰਾਜ ਆਪ ਜੀ ਨੇ ਅਕਾਲ ਪੁਰਖ ਜੀ ਨੂੰ ਪਾਇਆ ਕਿਵੇਂ ਹੈ? ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਧੀਨ ਸਾਰੀ ਸ੍ਰਿਸ਼ਟੀ ਹੈ। ਆਪ ਜੀ ਦੇ ਹਿਰਦਿਆਂ ਦੇ ਅੰਦਰ ਸਾਖਿਆਤ ਕਿਵੇਂ ਹੋਏ ਨੇ ਸਾਨੂੰ ਦੱਸਣਾ ਕਰੋ। ਤੇ ਹਜ਼ੂਰ ਫਰਮਾਉਂਦੇ ਨੇ ਪ੍ਰਿਓ ਆਪਣਾ ਗੋਰੇ ਬਸ ਕਰ ਦੀਨਾ ਗੋਰੇ ਗੁਰੂ ਨੇ ਪੂਰਿਆਂ ਸਤਿਗੁਰਾਂ ਨੇ ਇਹ ਕਿਰਪਾਲਤਾ ਕੀਤੀ ਏ ਜੋ ਪ੍ਰਭੂ ਪਰਮੇਸ਼ਰ ਜੀ ਨੂੰ ਸਾਡੇ ਪਿਆਰ ਦੇ ਸਹਿਤ ਵਸੀਕਾਰ ਕਰਵਾ ਦਿੱਤਾ ਹੈ। ਸਤਿਗੁਰਾਂ ਨੇ ਪ੍ਰੇਮਾ ਭਗਤੀ ਬਖਸ਼ੀ ਏ ਤੇ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਜੀ ਵਸੀਕਾਰ ਹੋ ਜਾਂਦੇ ਨੇ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਰਮੇਸ਼ਰ ਜੀ ਨੂੰ ਵਸੀਕਾਰ ਕਰ ਲਿਆ ਹੈ ਜੀਓ।
1: ਭੋਗੋ ਭੋਗ ਨਿਸੰਗਾ
0: ਇੱਥੇ ਵਸੀਕਰਨ ਤੋਂ ਭਾਵ ਹੈ ਏਕਮਿਕ ਹੋ ਜਾਣਾ ਅਭੇਦ ਹੋ ਜਾਣਾ। ਵਾਹਿਗੁਰੂ ਜੀ ਦੀ ਅਭੇਦਤਾ ਪਾਈ ਹੈ ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭੋਗ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਭੋਗ ਨੂੰ ਭੋਗਦੇ ਆ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਭੋਗੋ ਭੋਗ ਨਿਸੰਗਾ ਨਿਸੰਗੋ ਕਰਕੇ ਨਿਸ਼ੰਕੋ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਆਨੰਦ ਨੂੰ ਭੋਗਦੇ ਹਾਂ ਮਾਣਦੇ ਹਾਂ ਜੀਓ।
1: ਕਹੋ ਕਹੇ ਨਾਨਕ ਬਹੁ ਮਿਟਿਆ
0: ਮਹਾਰਾਜ ਦੁਨੀਆਂ ਭਰ ਦੇ ਲੋਕਾਂ ਸੂਰਮਿਆਂ ਯੋਧਿਆਂ ਤੇ ਤਪੱਸਵੀਆਂ ਨੂੰ ਸਦਾ ਜਮਾਂ ਦਾ ਡਰ ਬਣਿਆ ਰਹਿੰਦਾ ਹੈ ਕਿ ਇਸ ਅਵਸਥਾ ਦੇ ਅੰਦਰ ਜਮ ਨਹੀਂ ਡਰਾਉਂਦੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਨਿਰਭਾਉ ਹੋਏ ਆ ਡਰ ਤੇ ਕੋਈ ਰਿਹਾ ਹੀ ਨਹੀਂ। ਸਾਰੇ ਜਿਹੜੇ ਡਰ ਨੇ ਲੋਕ ਅਤੇ ਪਰਲੋਕ ਦੇ ਮਿਟ ਗਏ। ਸੱਤ ਪ੍ਰਕਾਰ ਦੇ ਭਾਉ ਮਿਟ ਗਏ ਜਮਾਂ ਦਾ ਡਰ ਦਰਗਾਹ ਦਾ ਮਿਟ ਗਿਆ ਤੇ ਜਨਮ ਮਰਨ ਦਾ ਭਾਉ ਮਿਟ ਗਿਆ। ਨਿਰਭਾਉ ਹੋਏ ਹਾਂ ਨਾਨਕ ਭਾਉ ਮਿਟਿਆ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਭਾਈ ਸਾਡਾ ਤੇ ਲੋਕ ਪਰਲੋਕ ਦਾ ਸਰਬਤ ਪ੍ਰਕਾਰ ਦਾ ਸਾਰਾ ਡਰ ਮਿਟ ਗਿਆ ਹੈ।
1: ਨਿਰਭਉ ਭਏ ਨਾਨਕ ਭਉ ਮਿਟਿਆ
0: ਸੋ ਇਸ ਪ੍ਰਕਾਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿਆ ਸਾਰਾ ਭਾਉ ਮਿਟ ਗਿਆ ਤੇ ਡਰਾਂ ਨੂੰ ਮਿਟ ਕੇ ਨਿਰਭਉ ਹੋਏ ਹਾਂ ਜੀਓ।
1: ਪਾਇਓ ਪਾਠੰਗਾ
0: ਤੇ ਇਸ ਪ੍ਰਕਾਰ ਪਾਠੰਗਾ ਸਬੱਬ ਬਣਿਆ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਤੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਹੈ। ਸੋ ਬਚਨ ਕਰਨਾ ਕਰਦੇ ਨੇ ਹਰ ਪਾਇਓ ਹਰੀ ਪਰਮੇਸ਼ਰ ਜੀ ਨੂੰ ਪਾਇਆ ਹੈ ਪਾਠੰਗਾ ਜਿਸ ਵੇਲੇ ਪਾਠ ਦਾ ਅੰਗ ਕੀਤਾ ਅਰਥਾਤ ਅੰਗ ਨਾਮ ਹਿਰਦੇ ਦਾ ਹੈ। ਜਿਸ ਵੇਲੇ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਨੂੰ ਅੰਗ ਹਿਰਦੇ ਦੇ ਵਿੱਚ ਵਸਾਇਆ, ਜਿਸ ਵੇਲੇ ਸੰਤ ਜਨਾਂ ਦਾ ਪਾਠੰਗਾ ਸਹਿਯੋਗ ਮਿਲਿਆ, ਫਿਰ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤਾ ਹੈ ਜੀਓ।
1: ਸਾਰਗ ਮਹੱਲਾ ਪੰਜਵਾ।
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਰਗ ਮਹੱਲਾ ਪੰਜਵਾ ਦਾ ਸਾਧ ਸੰਗਤ ਜੀ ਉਹ ਸਿਰਲੇਖ ਰੱਖ ਕਰਕੇ ਉਪਦੇਸ਼ ਬਖਸ਼ਦੇ ਹਨ।
1: ਦਰਸ਼ਨ ਕਾ ਕੁਰਬਾਨੀ।
0: ਮਹਾਰਾਜ ਵਾਹਿਗੁਰੂ ਜੀਆਂ ਦੇ ਨਾਲ ਕਿਤਨਾ ਕੁ ਪਿਆਰ ਆਪਦਾ ਹੈ, ਕਿਰਪਾਲਤਾ ਕਰਕੇ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਇੰਨਾ ਪਿਆਰ ਹੈ ਵਾਹਿਗੁਰੂ ਜੀਆਂ ਦੇ ਨਾਲ ਸਾਡਾ, ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਜੀ ਦੇ ਦਰਸ਼ਨਾਂ ਤੋਂ ਕੁਰਬਾਨ ਬਲਿਹਾਰ ਸਦਕੇ ਜਾਂਦੇ ਹਾਂ ਜੀਓ।
1: ਵਚਨ ਨਾਦ ਮੇਰੇ ਸ਼ਰਵ ਨਾ ਹੋ ਪੂਰੇ।
0: ਸੋ ਮਹਾਰਾਜ ਅਸਾਂ ਨੇ ਅਨਹਦ ਨਾਦ ਦੇ ਬਾਰੇ ਸੁਣਿਆ, ਕੋਈ ਅਨਹਦ ਨਾਦ ਹੁੰਦਾ ਹੈ ਸਾਧ ਸੰਗਤ ਜੀ? ਇੱਕ ਅਨਹਦ ਨਾਦ ਹੈ ਜੋਗੀਆਂ ਵਾਲਾ, ਜਿਸ ਅਵਸਥਾ ਦੇ ਵਿੱਚ ਪੰਜ ਪ੍ਰਕਾਰ ਦੇ ਆਵਾਜ਼ਿਆਂ ਦੀਆਂ ਧੁਨਾਂ ਸੁਣਦੀਆਂ ਨੇ, ਜਿਵੇਂ ਹਵਾ ਦੇ ਨਾਲ ਵਜਾਉਣ ਵਾਲੇ ਵਾਜੇ, ਜਿਵੇਂ ਬੰਸਰੀ ਹੋ ਗਈ, ਮੁਰਲੀ ਹੋ ਗਈ, ਹਾਰਮੋਨੀਅਮ ਹੋ ਗਿਆ, ਇਸੇ ਪ੍ਰਕਾਰ ਸਾਧ ਸੰਗਤ ਜੀ ਮਟੀਆਂ ਹੋ ਗਈਆਂ, ਇਹ ਫੂਕ ਮਾਰ ਕੇ ਵਜਾਏ ਜਾਂਦੇ ਨੇ ਨਾ। ਵਾਜੇ ਨੂੰ ਪੱਖੇ ਦੇ ਨਾਲ, ਹਵਾ ਦੇ ਨਾਲ ਵਜਾਇਆ ਜਾਂਦਾ, ਇਹ ਹਵਾ ਵਾਲੇ ਵਾਜੇ ਨੇ। ਇਸੇ ਪ੍ਰਕਾਰ ਦੂਸਰੇ ਜਿਹੜੇ ਅੰਦਰੋਂ ਖਾਲੀ ਹੋਣ ਪਰ ਸੁਰਤ ਨੂੰ ਕੱਢਦੇ ਹੋਣ, ਨਾਦ ਨੂੰ ਪ੍ਰਗਟ ਕਰਨ, ਜਿਵੇਂ ਘੜਾ ਤੇ ਅੰਦਰੋਂ ਖਾਲੀ ਪਰ ਬਾਹਰੋਂ ਹੱਥ ਮਾਰ ਕੇ ਵਜਾਇਆ ਜਾਂਦਾ, ਇਹ ਦੂਜੇ ਵਾਜੇ ਨੇ। ਤੀਜੇ ਵਾਜੇ ਨੇ ਇਸੇ ਪ੍ਰਕਾਰ ਖਲ ਦੇ ਨਾਲ ਮੜੇ ਹੋਏ, ਜਿਵੇਂ ਢੋਲਕੀ ਤੇ ਜੋੜੀ ਹੈ, ਇਸ ਨੂੰ ਹੱਥ ਦੇ ਨਾਲ ਵਜਾਇਆ ਜਾਂਦਾ। ਚੌਥੇ ਵਾਜੇ ਸਾਧ ਸੰਗਤ ਜੀ ਇਸ ਪ੍ਰਕਾਰ ਕਹੇ ਜਾਂਦੇ ਨੇ, ਜਿਸ ਨੂੰ ਚੋਟ ਮਾਰ ਕੇ ਵਜਾਇਆ ਜਾਵੇ, ਜਿਵੇਂ ਜਿਹੜੇ ਨਗਾਰੇ ਨੇ ਨਾ, ਇਹ ਸਾਧ ਸੰਗਤ ਜੀ ਚੋਟ ਮਾਰ ਕੇ, ਡੱਗਾ ਮਾਰ ਕੇ ਵਜਾਏ ਜਾਂਦੇ ਨੇ। ਤੇ ਪੰਜਵੀਂ ਪ੍ਰਕਾਰ ਦੇ ਵਾਜੇ ਨੇ ਤਾਰ ਵਾਲੇ ਵਾਜੇ, ਜਿਵੇਂ ਸਾਰੰਗੀ ਹੋ ਗਈ, ਜਿਵੇਂ ਰਬਾਬ ਹੋ ਗਈ, ਇਹ ਤਾਰ ਵਾਲੇ ਵਾਜੇ ਨੇ। ਇਹਨਾਂ ਪੰਜ ਵਾਜਿਆਂ ਦੀਆਂ ਆਵਾਜ਼ਾਂ ਨੂੰ ਕੰਨਾਂ ਵਿੱਚ ਸੁਣਨਾ, ਇਹ ਜੋਗੀਆਂ ਦੇ ਨਾਦ ਕਹੇ ਜਾਂਦੇ ਨੇ। ਇਸੇ ਪ੍ਰਕਾਰ ਟੱਲੀਆਂ ਦੀਆਂ ਆਵਾਜ਼ਾਂ ਸੁਣਨੀਆਂ, ਕੰਨਾਂ ਦੇ ਅੰਦਰ ਇਹ ਜੋਗੀਆਂ ਦੇ ਨਾਦ ਕਹੇ ਜਾਂਦੇ ਨੇ। ਤੇ ਸਾਧ ਸੰਗਤ ਜੀ ਪਹਿਲੀਆਂ ਅਵਸਥਾਵਾਂ ਦੇ ਵਿੱਚ ਬੀਂਡੇ ਦੀ ਆਵਾਜ਼ ਵਰਗੀ ਆਵਾਜ਼ ਸੁਣਦੀ ਏ, ਜੋ ਬੜੀ ਤਿੱਖੀ ਹੁੰਦੀ ਏ, ਜਿਹੜੇ ਤੇ ਇਸੇ ਵਿੱਚ ਹੀ ਮਸਤ ਹੋ ਜਾਂਦੇ ਨੇ, ਇਸੇ ਨੂੰ ਅੱਧ ਹੱਧ ਨਾਦ ਸਮਝ ਲੈਂਦੇ ਨੇ, ਫਿਰ ਇਹਨਾਂ ਸ਼ਬਦਾਂ ਨੂੰ ਸੁਣਦੇ ਨੇ। ਪਰ ਜਿਹੜੇ ਨਾਮ ਦੇ ਰਸੀਏ ਨੇ ਨਾ, ਇਹਨਾਂ ਟੱਲੀਆਂ ਤੇ ਵਾਜਿਆਂ ਗਾਜਿਆਂ ਦੀਆਂ ਆਵਾਜ਼ਾਂ ਦੇ ਵਿੱਚ ਨਹੀਂ ਉਲਝਦੇ, ਇਹਨਾਂ ਤੋਂ ਅੱਗੇ ਲੰਘ ਕੇ ਗੁਰ ਸ਼ਬਦ ਨੂੰ ਹਰ ਵੇਲੇ ਸੁਣਦੇ ਨੇ। ਜੋ ਗੁਰ ਸ਼ਬਦ ਦੀ ਆਵਾਜ਼ ਹੈ, ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਣ ਕੰਨ ਹਰ ਕੀ ਘੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਦੁਨੀਆਂ ਦੇ ਅੰਦਰ ਕੋਈ ਆਵਾਜ਼ ਹੋਵੇ, ਮਨੁੱਖ ਬੋਲਦੇ ਹੋਣ, ਗੱਡੀਆਂ ਚੱਲਦੀਆਂ ਹੋਣ, ਹਾਰਨ ਵੱਜਦੇ ਹੋਣ, ਪੰਛੀ ਚਹਿਚਹਾਉਂਦੇ ਹੋਣ, ਜਾਨਵਰ ਬੋਲਦੇ ਹੋਣ, ਹਰ ਇੱਕ ਵਸਤੂ ਦੇ ਵਿੱਚੋਂ ਨਾਮ ਸੁਣਾਈ ਦੇਣਾ, ਇਹ ਸਾਧ ਸੰਗਤ ਜੀ ਗੁਰਸਿੱਖੀ ਦਾ ਅਨਹਦ ਨਾਦ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਪ੍ਰਾਣਾਯਾਮ ਸਾਧਨ ਕਰਨ ਵਾਲਿਆਂ ਵਾਂਗੂ, ਯੋਗ ਮਤ ਦੇ ਧਾਰਨੀਆਂ ਵਾਂਗੂ, ਅਸੀਂ ਵਾਜਿਆਂ ਗਾਜਿਆਂ ਦੇ ਅਨਹਦ ਦੇ ਵਿੱਚ ਨਹੀਂ ਉਲਝਦੇ ਹਾਂ। ਸੋ ਬਚਨ ਕਰਨਾ ਕਰਦੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਬਚਨ ਨਾਦ ਮੇਰੇ ਸਰਵਨ ਹੋ ਪੂਰੇ। ਸਾਡਿਆਂ ਕੰਨਾਂ ਦੇ ਅੰਦਰ ਪੂਰੇ ਸਤਿਗੁਰੂ ਜੀ ਦੇ ਜਿਹੜੇ ਬਚਨ ਉਪਦੇਸ਼ ਸ਼ਬਦ ਨੇ ਨਾ, ਜਿਹੜੇ ਬਚਨ ਮੂਲ ਮੰਤਰ ਗੁਰਮੰਤਰ ਦੇ ਬੋਲਨੇ ਨਾ, ਇਹੋ ਸਾਡੇ ਕੰਨਾਂ ਵਿੱਚ ਹਰ ਇੱਕ ਵਸਤੂ 'ਚੋਂ ਸੁਣਾਈ ਦਿੰਦੇ ਨੇ। ਜੇ ਤਾਂ ਸੁਣਨਾ ਤੇ ਤਾਂ ਨਾਮ, ਹਰ ਇੱਕ ਵਸਤੂ ਹਰ ਇੱਕ ਆਵਾਜ਼ ਦੇ ਵਿੱਚੋਂ ਨਾਮ ਨੂੰ ਸਰਵਣ ਕਰਦੇ ਹਾਂ। ਸਾਧ ਸੰਗਤ ਜੀ ਜੋਗੀਆਂ ਦੇ ਵਾਸਤੇ ਇਹ ਗਾਜੇ ਵਾਜੇ ਜਿਹੜੇ ਨੇ ਅਨਹਦ ਨਾਦ ਹੋਣਗੇ। ਗੁਰਸਿੱਖਾਂ ਦੇ ਵਾਸਤੇ ਆ ਗਿਆ ਹੈ ਸਭ ਨਾਦ ਬੇਦ ਗੁਰਬਾਣੀ। ਜਿਹੜਾ ਅੰਮ੍ਰਿਤਮਈ ਗੁਰਬਾਣੀ ਨੂੰ ਸਰਵਣ ਕਰਨਾ ਨਾ, ਇਹੀ ਹੋਈ ਗੁਰਸਿੱਖਾਂ ਵਾਸਤੇ ਵੇਦ ਉਪਦੇਸ਼, ਅਤੇ ਇਹੋ ਗੁਰਸਿੱਖਾਂ ਵਾਸਤੇ ਨਾਦ ਅਨਹਦ ਨਾਦ ਹੈ। ਹੋਰਨਾਂ ਵਾਜਿਆਂ ਗਾਜਿਆਂ ਵਿੱਚ ਨਹੀਂ ਉਲਝਣਾ ਹੈ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਮੇਰੇ ਪੂਰਿਆਂ ਸਤਿਗੁਰਾਂ ਦੇ ਜਿਹੜੇ ਅੰਮ੍ਰਿਤਮਈ ਬਚਨ ਨਾਮ ਦੇ ਨੇ ਨਾ, ਮੂਲ ਮੰਤਰ ਗੁਰਮੰਤਰ ਤੇ ਗੁਰਬਾਣੀ ਦੇ, ਉਹ ਸਾਡੇ ਕੰਨਾਂ ਦੇ ਅੰਦਰ ਹਰ ਵੇਲੇ ਸਾਨੂੰ ਸੁਣਾਈ ਦਿੰਦੇ ਨੇ। ਇਹੀ ਉਹ ਅਨਹਦ ਨਾਦ ਸਰਵਣ ਕਰਕੇ ਅਸੀਂ ਮਸਤ ਹੁੰਦੇ
1: ਹਾਂ।
0: ਇਸ ਪ੍ਰਕਾਰ ਜੋ ਪ੍ਰੇਯ ਪਰਮ ਪ੍ਰੇਮ ਦੇ ਆਸਪਦ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਉਹਨਾਂ ਨੇ ਦੇਹਾ ਇਹ ਦਾਤ ਦਿੱਤੀ ਏ, ਜੋ ਦੇਹਾ ਸਰੀਰ ਦੇ ਅੰਦਰ ਅੰਤਸ਼ਕਰਨ ਹਿਰਦਾ ਹੈ, ਉਸ ਦੇ ਅੰਦਰ ਅੰਕ ਸਮਾਨੀ, ਅੰਕ ਅੰਗ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਸਮਾ ਰਹੇ ਨੇ, ਹਿਰਦੇ ਦੇ ਅੰਦਰ ਸਾਖਿਆਤਕਾਰ ਹੋ ਰਹੇ ਨੇ। ਸੋ ਇਸ ਪ੍ਰਕਾਰ ਪ੍ਰਤਾਸ਼ ਹਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਹਿਰਦੇ ਦੇ ਅੰਦਰ ਪ੍ਰਤੱਖ ਪਾਰ ਬ੍ਰਹਮ ਪਰਮੇਸ਼ਰ ਜੀ ਵਸ ਰਹੇ ਹਨ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ
1: ਡਰ ਤੇ ਗੁਰ ਕੀ ਸੁਹਾਗਨ।
0: ਮਹਾਰਾਜ ਅਸੀਂ ਤੇ ਵਾਹਿਗੁਰੂ ਜੀ ਦੇ ਦਰ ਤੋਂ ਭਟਕੇ ਹੋਏ ਆ। ਜ਼ਿੰਦਗੀ ਲੰਘ ਗਈ, 20 ਸਾਲ ਗੁਜ਼ਰ ਗਏ, 30 ਸਾਲ ਗੁਜ਼ਰ ਗਏ, 40 ਸਾਲ ਗੁਜ਼ਰ ਗਏ, 50-60 ਸਾਲ ਗੁਜ਼ਰ ਗਏ, ਪਰ ਵਾਹਿਗੁਰੂ ਜੀ ਦੀ ਬੰਦਗੀ ਛੱਡੀ ਹੋਈ ਏ, ਬੰਦਗੀ ਤੇ ਕਰਦੇ ਹੀ ਨਹੀਂ। ਮਹਾਰਾਜ ਪ੍ਰੇਮਾ ਭਾਲ ਭਗਤੀ ਸਾਨੂੰ ਭੁੱਲੀ ਹੋਈ ਏ, ਕੀ ਅਸੀਂ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਜਿਸ ਪ੍ਰਕਾਰ ਇਸਤਰੀ ਆਚਰਣ ਤੋਂ ਹੀਣੀ ਹੋ ਜਾਵੇ, ਕਿਰਦਾਰ ਤੋਂ ਰਹਿਤ ਹੋ ਜਾਵੇ ਤੇ ਪਤੀ ਤਿਸ ਨੂੰ ਛੁੱਟਣ ਕਰਕੇ ਛੱਡ ਦਿੰਦਾ ਹੈ, ਇਸੇ ਪ੍ਰਕਾਰ ਜਿਹੜੇ ਵਿਅਕਤੀ ਕਿਰਦਾਰ ਤੋਂ ਹੀਣੇ ਨੇ, ਬਜਰੁਕ ਰਹਿਤਾਂ ਵਿੱਚ ਲੱਗੇ ਹੋਏ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਹਾਨ, ਖੋਟੇ ਕਰਮਾਂ ਨੂੰ ਕਰਦੇ ਨੇ, ਜਿਹੜੇ ਹੁੱਕਾ ਹਜਾਮਤ ਹਲਾਲੋ ਹਰਾਮ ਬਜਰੁਕ ਰਹਿਤਾਂ ਵਿੱਚ ਲੱਗੇ ਹੋਏ ਨੇ, ਇਹ ਵਾਹਿਗੁਰੂ ਜੀ ਵੱਲੋਂ ਜਗਿਆਸੂ ਔਰਤਾਂ ਛੁੱਟਣ ਕਰਕੇ ਛੱਡੀਆਂ ਨੇ। ਸਨ ਤਾਂ ਵਾਹਿਗੁਰੂ ਜੀ ਦੀਆਂ ਜਗਿਆਸੂ ਇਸਤਰੀਆਂ, ਪਰ ਪਾਪ ਕਰਮਾਂ ਵਿੱਚ ਲੱਗ ਕਰਕੇ ਵਾਹਿਗੁਰੂ ਜੀ ਦੀ ਬੰਦਗੀ, ਵਾਹਿਗੁਰੂ ਜੀ ਦਾ ਪਿਆਰ, ਵਾਹਿਗੁਰੂ ਜੀ ਦਾ ਸਿਮਰਨ ਭੁਲਾ ਕੇ ਦੰਬੀਆਂ ਪਖੰਡੀਆਂ ਤੇ ਦੇਵੀ ਦੇਵਤਿਆਂ ਨੂੰ ਮੰਨਣ ਵਿੱਚ ਲੱਗ ਗਈਆਂ ਤੇ ਵਾਹਿਗੁਰੂ ਜੀ ਨੇ ਛੁੱਟੜ ਕਰ ਦਿੱਤੀਆਂ। ਮਹਾਰਾਜ ਇਹਨਾਂ ਛੁੱਟੜਾਂ ਦਾ, ਸਾਡਾ ਬੰਦਗੀ ਵੱਲੋਂ ਖੁੰਝਿਆ ਹੋਇਆ ਦਾ ਕਦੇ ਭਲਾ ਵੀ ਹੋ ਸਕਦਾ ਹੈ? ਹਜ਼ੂਰ ਫਰਮਾਉਂਦੇ ਨੇ, ਛੁੱਟੜ ਤੇ ਗੁਰ ਕੀ ਸੁਹਾਗਨ। ਭਾਈ ਪੂਰਿਆ ਸਤਿਗੁਰਾਂ ਨੇ, ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪਿਤਾ ਸਤਿਗੁਰੂ ਜੀ ਨੇ ਉਪਦੇਸ਼ ਦੇ ਕਰਕੇ ਮਨਮੁਖਾਂ ਨੂੰ, ਟੁੱਟਿਆਂ ਨੂੰ, ਅਗਿਆਨੀਆਂ ਨੂੰ, ਪਾਪੀਆਂ ਨੂੰ, ਕੁਕਰਮੀਆਂ ਨੂੰ, ਅਧਰਮੀਆਂ ਨੂੰ, ਸਾਰਿਆਂ ਨੂੰ ਨਾਮ ਜਪਣ ਵਿੱਚ ਲਾ ਲਿਆ। ਇਵੇਂ ਪੂਰਿਆਂ ਸਤਿਗੁਰਾਂ ਨੇ ਛੁੱਟਣ ਹੋਈਆਂ ਜਗਿਆਸੂ ਇਸਤਰੀਆਂ ਨੂੰ ਸੁਹਾਗਣ ਬਣਾ ਦਿੱਤਾ, ਪਰਮੇਸ਼ਰ ਪਤੀ ਜੀ ਦੇ ਨਾਲ ਮਿਲਾ ਦਿੱਤਾ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਆਨੰਦ ਵਾਲੀਆਂ ਕਰ ਦਿੱਤਾ ਹੈ।
1: ਪਾਇਓ ਸੁਖ ਹਰ ਸੁਜਾਨੀ।
0: ਤੇ ਸਾਧ ਸੰਗਤ ਜੀ, ਫਿਰ ਉਹਨਾਂ ਛੁੱਟਣਾ ਨੇ ਸੁਹਾਗਵਤੀਆਂ ਹੋ ਕਰਕੇ ਨਾ ਸ੍ਰੇਸ਼ਟ ਘਾੜਤਾਂ ਦੇ ਕਰਨ ਵਾਲੇ, ਹਰ ਇੱਕ ਦੇ ਹਿਰਦੇ ਦੀ ਹਰ ਇੱਕ ਭਾਵਨਾ ਨੂੰ ਜਾਣਨ ਵਾਲੇ ਸੁਜਾਨੀ, ਸੁਜਾਨ ਪੁਰਖ ਪਰਮੇਸ਼ਰ ਜੀ ਨੂੰ ਹਰ ਪਾਇਓ, ਹਰੀ ਪਰਮੇਸ਼ਰ ਜੀ ਨੂੰ ਹਿਰਦੇ ਦੇ ਅੰਦਰ ਪ੍ਰਾਪਤ ਕਰ ਲਿਆ ਹੈ ਜੀਓ।
1: ਜਿਹੇ ਘਰ ਮਹਿ ਬੈਸਨ ਨਹੀਂ ਪਾਵਤ।
0: ਤੇ ਜਿਸ ਸਰੂਪ ਰੂਪ ਅਸਥਾਨ ਦੇ ਵਿੱਚ, ਘਰ ਦੇ ਵਿੱਚ ਕਦੇ ਜੀਵ ਬੈਠਣਾ ਨਹੀਂ ਸਨ ਪਾਉਂਦੇ,
1: ਸੋ ਥਾਨ ਮਿਲਿਓ ਬਾਸਾਨੀ।
0: ਉਹ ਜਿਹੜਾ ਸ੍ਰੇਸ਼ਟ ਥਾਨ ਹੈ ਨਾ ਸਰੂਪ ਰੂਪ ਦੀ ਪ੍ਰਾਪਤੀ ਦਾ, ਸਰੂਪ ਰੂਪ ਦੀ ਇਸਤਤਾ ਦਾ, ਹਜ਼ੂਰ ਫਰਮਾਵਣਾ ਕਰਦੇ ਨੇ ਉਸ ਪਾਵਨ ਸਰੂਪ ਰੂਪ ਰੂਪੀ ਸਥਾਨ ਦੇ ਅੰਦਰ ਬਾਸਾਨੀ ਵਸ ਜਾਣਾ ਕੀਤਾ ਹੈ, ਬੈਠਣਾ ਕੀਤਾ ਉਹਨਾਂ ਜਗਿਆਸੂ ਇਸਤਰੀਆਂ ਨੇ ਜਿਹੜੀਆਂ ਕਦੇ ਛੁੱਟਣ ਸਨ। ਇਹ ਸਤਿਗੁਰੂ ਜੀ ਨੇ ਪਰ ਉਪਕਾਰ ਕੀਤਾ ਜੋ ਸਾਰਿਆਂ ਨੂੰ ਨਾਮ ਜਪਾ ਕਰਕੇ ਵਾਹਿਗੁਰੂ ਜੀ ਦੇ ਨਾਲ ਮੇਲ ਦਿੱਤਾ। ਤੇ ਜਿਸ ਸਰੂਪ ਰੂਪ ਦੇ ਅੰਦਰ ਨਿਮਖ ਮਾਤਰ ਬੈਠਣਾ ਨਹੀਂ ਸਨ ਸੀਨਾ ਮਿਲਦਾ, ਪੂਰਿਆਂ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਤਿਸ ਸਰੂਪ ਰੂਪ ਸਥਾਨ ਦੇ ਵਿੱਚ ਸਥਿਤੀ ਕਰਵਾ ਦਿੱਤੀ ਹੈ, ਤਿਸ ਸਰੂਪ ਰੂਪ ਸਥਾਨ ਦੇ ਅੰਦਰ ਵਾਸਾ ਕਰਵਾ ਦਿੱਤਾ ਹੈ ਜੀਓ।
1: ਬਸ ਆਇਓ ਭਗਤ ਬਛਲ।
0: ਸੋ ਮਹਾਰਾਜ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੀ ਸਾਖਿਆਤਕਾਰਤਾ ਹੋ ਗਈ ਹੈ, ਜਿਨ੍ਹਾਂ ਨੇ ਸੁਗੜ ਸੁਜਾਨੀ ਪਰਮੇਸ਼ਰ ਜੀ ਨੂੰ ਪਾ ਲਿਆ ਹੈ, ਮਹਾਰਾਜ ਵਾਹਿਗੁਰੂ ਜੀਆਂ ਦੇ ਨਾਲ ਤਿੰਨਾਂ ਦਾ ਮਿਲਾਪ ਕੈਸਾ ਹੈ? ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਉਹਨ ਕਹਿ ਬਸ ਆਇਓ ਭਗਤ ਬਸ਼ਲ। ਜੋ ਪਰਮੇਸ਼ਰ ਜੀ ਭਗਤ ਬਸ਼ਲ ਨੇ, ਭਗਤਾਂ ਦੇ ਪਿਆਰੇ ਨੇ, ਉਹਨਾਂ ਪਿਆਰਿਆਂ ਦੇ ਉਹ ਵਸੀਕਾਰ ਹੋ ਗਏ ਨੇ। ਜਿਵੇਂ ਪਾਸ਼ਾ ਲਾਗਾ ਉਹ ਹਰ ਫਿਰੈ ਕਹਿਤ ਕਬੀਰ ਕਬੀਰ, ਭਗਤ ਕਬੀਰ ਸਾਹਿਬ ਜੀ ਦੇ ਪਿੱਛੇ ਪਿੱਛੇ, ਹੇ ਕਬੀਰ ਹੇ ਕਬੀਰ ਤੇਰੇ ਕਾਰਜ ਕਰ ਦਿੱਤੇ ਤੇਰੇ, ਇਸੇ ਪ੍ਰਕਾਰ ਜਗ ਨੂੰ ਸਫਲਾ ਕਰ ਦਿੱਤਾ, ਹੇ ਭਗਤ ਕਬੀਰ ਦੱਸ ਕੋਈ ਹੋਰ ਕਾਰਜਾਂ ਤੇ ਤੇਰੀ ਸੇਵਾ ਕਰੀਏ। ਜਿਵੇਂ ਭਗਤ ਸੈਣ ਜੀ ਦੇ ਪ੍ਰੇਮ ਦੇ ਵਸੀਕਾਰ ਹੋਏ ਹੋਏ ਸੈਣ ਰੂਪ ਹਰ ਹੋਏ ਕਹਿ ਆਇਆ ਰਾਣੇ ਨੋਰੀ ਜਾਈ, ਜਾ ਕੇ ਰਾਜੇ ਦੀ ਚਾਕਰਾ ਕੀ ਚਾਕਰੀ ਕੀਤੀ ਤੇ ਆਪਣੇ ਭਗਤ ਦੀ ਲਾਜ ਰੱਖੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਉਹ ਭਗਤ ਵਸ਼ਲ, ਭਗਤਾਂ ਨੂੰ ਪਿਆਰ ਕਰਨ ਵਾਲੇ ਪਰਮੇਸ਼ਰ ਜੀ ਆਪਣੇ ਭਗਤ ਜਨਾਂ ਦੇ ਵਸ ਆਏ ਨੇ। ਬਚਨ ਕੀਤੇ ਨੇ ਨਾ ਜੀ, ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਕੋ ਗਹਿ ਬਾਂਧੈ, ਤਾਉਫੁਨ ਮੋਹ ਪੈ ਜਵਾਬ ਨਾ ਹੋਏ। ਪਿਆਰ ਵਿੱਚ ਇਹਨਾਂ ਵਸੀਕਾਰ ਹੁੰਦੇ ਨੇ ਪਰਮੇਸ਼ਰ ਜੀ। ਸੋ ਰੱਬ ਵਸ ਭਗਤਾਂ ਦੇ ਆਇਆ, ਪਾਈਆਂ ਜਿਨ੍ਹਾਂ ਪ੍ਰੇਮ ਡੋਰੀਆਂ, ਪ੍ਰੇਮ ਕਰਕੇ ਵਸੀਕਾਰ ਹੋ ਗਏ ਹਨ।
1: ਜਿਨ राखी आन संतानी।
0: सो जिस परमेश्वर जी ने राखी है आन अपने संत जना दी आन बान ते शान रखी है, संतानी संत आनी संतां दी आन ते संतां दी शान बरकरार रखी है। हर जुग जुग भगतो पाया पैज रखदा आया राम राजे, हर राक्ष दुष्ट हर मारिया प्रहलाद तराया, आदि समय तो संतां दी आन ते शान रखीए। जिन राखी आन संतानी, भाई जेड़े भी संत जना दी आनी शरण विच आके पै गए ना, परमेश्वर जी ने तिन्हां दी आन बान ते शान लोक विच भी रखीए ते दरगाह दे अंदर भी रखी है।
1: नानक हर संग मन मानिया।
0: सतगुरु श्री गुरु अर्जन देव साहिब सच्चे पातशाह जी हजूर फरमाउंदे ने, हे प्यारियो साडा ए जेड़ा मन है ना, हरी परमेश्वर जी दी बंदगी दे उपर मन गया है। जिन्हां नूं संत जना दी शरण मिली है, पूरिया सतगुरां दा उपदेश मिलिया है, उन्हां दा मन हरी परमेश्वर वाहिगुरु जी दी बंदगी करने दे विच मन्निया है। हर संग वाहिगुरु जी दी परमेश्वर जी दी प्राप्ति वाली जो हरी जी दी संग संगत है, संगत करने दे विच मन मन्निया है। जिन्हां दा मन सत संगत विच नाम उपर मन गया है, उन्हां दी सारी लोकाचारी दी काण कनौड़ चुकी गई। लोकाचारी दे लोक चाहे भला कहण चाहे बुरा कहण फिर परवाह नहीं करदे, भला कहो भावे बुरा कहो हम तन दियो है ढार, ऐसी अवस्था नूं प्राप्त करदे ने। रंग हसहे रंग रोवहे चुप पी कर जाहे, परवाह नाही किसै केरी बाज सचे नाह। वाहिगुरु जी तो बिना ना किसी की परवाह करते ने, ना किसी की अधीनगी स्वीकारते ने, ना किसी की काण कनौड़ करते ने। ऐसी अवस्था तिना प्यारिया संत जना की होंगी है जी, जिन्हों वाहिगुरु जी की साख्यातकारता हिरदे हिरदे स्थान के अंदर हुई है जी। साध संगत जी, धन सतगुर देव पिता श्री गुरु अर्जन देव साहिब सच्चे पातशाह जी महाराज कृपालता करके इस प्रकार निरंकार जी की अभेदता दे बचन ब्रह्म ज्ञान की अवस्था के जेडे बचन ने वह संगत दे नाल सिखां दे नाल सांझा करदे आ, सरबत उपदेश नूं सांझा ज्ञान बख्शिश कर रहे ने। निरंकार जी की प्राप्ति वाला गुरचरणा विखे बेनतियां करिए सच्चे पातशाह जी, जो कृपालता करके आप जिया ने अमृतमई बचन अपने सूरमिया सिंघा योध्या का इतिहास साडे ताई सरवण अते कथन करवाया है, कृपालता करके समुचे उपदेशां दा भाव साड्या हिरदिआं दे अंदर वसा देवो जी। चरण कमलां दी प्रीति सेवा सिमरन नाम बाणी चढ़दी कला दी दात बख्शिश करके कृतार्थ करो जी। फिर तो पुरातन समय तो लै करके मौजूदा समय तक दे सारियां सिंघां सिंघणियां भुचंगियां भुचंगियां इसे प्रकार जिन्ने भी सूरबीर योधे ने जिन्हां ने शहादतां दित्तियां तिन्हां समूह शहीदां नूं नमस्कार प्रणाम जोहार है जीओ। प्रणाम शहीदां नूं जिन्ना सिर नाल सिदक निभाए, गरीब निवाज सतगुरां दे चरणां विखियां बेनतियां करिए महाराज कृपालता करके उन्हां शहादतां नूं महाराज उन्हां शहादतां दे भावां नूं साडिआं मनां दे अंदर वसा देवो। चरण कमलां दा प्यार प्यारी गुरसिखी नाम दी दात बख्शिश करके कृतार्थ करो जी। होइयां भुल्लां चुक्कां दी सतगुरु सच्चे पातशाह जी महाराज ते सतगुरु जी दी संगत ने खिमा अग्गे वास्ते समत बख्शिश करनी। देहो सज्जन असी

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਵੇਟ ਬੇਅੰਤ ਮਾਇਆ ਹਾਜ਼ਰ ਹੋਈ ਹਾਜ਼ਰੀਆਂ ਦਲ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਤਿ ਹਰ ਮੈਦਾਨ ਹੋਦੇ ਰੱਖਣਾ ਚੜ੍ਹਦੀ ਕਲਾ ਰੱਖਣੀ ਸਿੱਖੋ ਸ਼ਬਦ ਪਿਆਰ।

ਛਿਤੇ ਹਰੀ ਨਭੇ ਹਰੀ ਈ ਹਾਂ ਹਰੀ ਉਹਾਂ ਹਰੀ ਜਿਮੀ ਹਰੀ ਜਮਾ ਹਰੀ ਅਲੇਖ ਹਰੀ ਅਭੇਕ ਹਰੀ ਅਦੋਕ ਹਰੀ ਅਦਵੈਕ ਹਰੀ ਅਕਾਲ ਹਰੀ ਅਪਾਲ ਹਰੀ ਅਛੇਦ ਹਰੀ ਅਭੇਦ ਹਰੀ ਅਜੰਤਰ ਹਰੀ ਅਮਾਂਤਰ ਹਰੀ ਸੁਤੇਜ ਹਰੀ ਅਤੰਤਰ ਹਰੀ ਅਜਾਤ ਹਰੀ ਅਪਾਤ ਹਰੀ ਅਮਿੱਤਰ ਹਰੀ ਅਮਾਤ ਹਰੀ ਅਰੋਗ ਹਰੀ ਅਸੋਕ ਹਰੀ ਅਭਰਮ ਹਰੀ ਅਕਰਮ ਹਰੀ ਅਜਾ ਹਰੀ ਅਭਾ ਹਰੀ ਅਭੇਦ ਹਰੀ ਅਛੇਦ ਹਰੀ ਅਖੰਡ ਹਰੀ ਅਭੰਡ ਹਰੀ ਅਡਾਂਡ ਹਰੀ ਪ੍ਰਚੰਡ ਹਰੀ ਅਤੇਵ ਹਰੀ ਅਭੇਵ ਹਰੀ ਅਜੇਵ ਹਰੀ ਅਛੇਵ ਹਰੀ ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਜਲਸਤੁ ਹੀ ਥਲਸਤੁ ਹੀ ਨਦੀਸਤੁ ਹੀ ਨਦਸਤੁ ਹੀ ਬ੍ਰਿਛਸਤੁ ਹੀ ਪਤਸਤੁ ਹੀ ਛਿਤਸਤੁ ਹੀ ਉਰਧਸਤੁ ਹੀ ਭਜਸਤੁ ਅੰਗ ਭਜਸਤੁ ਅੰਗ ਰਟਸਤੁ ਅੰਗ ਠਟਸਤੁ ਅੰਗ ਜਿਮੀ ਤੁ ਹੀ ਜਮਾ ਤੁ ਹੀ ਮਕੀ ਤੁ ਹੀ ਮਕਾ ਤੁ ਹੀ ਅਭੂ ਤੁ ਹੀ ਅਭਾ ਤੁ ਹੀ ਅਛੂ ਤੁ ਹੀ ਅਛਾ ਤੁ ਹੀ ਜਤਸਤੁ ਹੀ ਬ੍ਰਤਸ

ਕਹਿੰਦਾ ਹੈ ਗਨੀਮਨ ਗਨੀਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ। ਕਾਲ ਹੂੰ ਕੀ ਕਾਲ ਹੈ ਕਿ ਸਤਰਨ ਕੀ ਸਾਲ ਹੈ ਕਿ ਮਿੱਤਰਨ ਕੋ ਪੋਕਤ ਹੈ ਕਿ ਬ੍ਰਿਧਤਾ ਕੀ ਵਾਸੀ ਹੈ। ਜੋਗ ਹੂੰ ਕੋ ਜੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ

ਕਿਆਂ ਦਾ ਗੜ ਖੇਰਾ ਤਾਂ ਤਿਹਾਰੇ ਰਹੇ ਮਾਲ ਤੇ ਸੇ ਫੁੱਲ ਕੇ ਫਟਕ ਸੇ ਕੈਲਾਸ ਕਮਾਓ ਗੜ ਕਾਂਸੇ ਪੂਰਾ ਸੇਸਾ ਸੇ ਸੁਰੰਗਾਬਾਦ ਨੀ ਕੈ ਸੋਹੀਅਤ ਹੈ ਹਿਮਾ ਸੇ ਹਿਮਾਲਾ ਹਰ ਹਾਰ ਸੇ ਹਲਾਬਾ ਨੇ ਰਹੰਸ ਕੈਸੇ।

ਸਤ ਨਿਤਾਲਾਂ ਦੇ ਤਾਰ ਨੇ ਉੱਠਿਆ ਦਿਓ ਨੇ ਆਸਰਾ ਦੇ ਆਸਰੇ ਗੁਰੂ ਜੀ ਗੁਰੂ ਮਹਾਰਾਜ ਜੀ ਆਪ ਜੀ ਦਾ ਹਜ਼ੂਰ ਵਿੱਚ ਕੀਰਤਨ ਕਰਦੇ ਹੋਏ ਆ ਸਭ ਦੇ ਬੇਟਾ ਜਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਨਾਂ ਜਿਹਨਾਂ ਮੈਂ ਪੜ੍ਹ ਲਓ ਸਭ ਬੇਟਾ ਜਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦਿਲ ਕਲਾਮ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜਾਂ ਸਰਬਤ ਦਾ

राजान राज पहनान पहान देवान देव उपमा महान साहिबे इकमाल चौजी प्रीतम बाला प्रीतम दीना नाथ दीना बंधु चौदह जंगा जुद्धां दे जीतू बारशाह दरवेस धन धन साहिब श्री गुरु गोबिंद सिंह साहिब सचे पातशाह महाराज जी दे इस पावन पवित्र स्थान तखत सचखंड श्री हजूर श्री अबचल नगर साहिब विखे जुगो जुग अटल चवर छत्र तखत सिंघासन दे मालक गुरता गद्दी उपर विराजमान दसां गुरां दी जोत धन धन साहिब श्री गुरु ग्रंथ साहिब जी महाराज जी दे पावन पवित्र हजूरी विच जुड़ बैठी गुरु रूप गुरु प्यारी गुरु सवारी साध संगत जीओ समाहे प्यारियो आप जी हजूरी विच बैठ करके आप जी अपने जन्म नू अपने सासां नू आप समय नू सफला बना रहे हो। हुणे हुणे आप जी ने अमृतमय गुरबाणी का रस पीना कीर्तन श्रवण किया है। उपरोगत सतगुरु सचे पातशाह महाराज जी नू शहीदी देगां दे बाटे दे भोग लगाए गए हैं। हुण समा है प्यारियो सब ते उत्तम हर की कथा नाम सुनत दर्द दुख लथा कविराज भाई साहब भाई संतोख सिंह साहब जी की रचित गुर इतिहास की लड़ीवार कथा विचार का समा है। जिस तरह धन धन साहिब श्री गुरु गोबिंद सिंह साहिब सचे पातशाह महाराज जी की पावन पवित्र जीवन की गुर इतिहास की विचार चल रही है। जिमें कि प्रेमी नितने प्रेमी सज्जन आप जी ने कल दे दीवान दे विच जो लड़ीवार गुर इतिहास की विचार आप जी ने श्रवण की है इस प्रकार के राजपुताने के इलाके दे विच धन गुरु गोबिंद सिंह साहिब सचे पातशाह महाराज उथे दे इलाके दे विच विचरते हुए जिया का उद्धार करते हुए सचे पातशाह महाराज उस बघौर नगरी दे विच सचे पातशाह महाराज जी ने अपना डेरा किया सी। उथे दे कुछ राजपुताने राजे जो गुरु महाराज जी के प्रेमी सन वह सतगुरु पातशाह महाराज जी के चरणों में आ करके मिल पाए। जिहड़े के कुछ हंकार नाल भरे हुए अपने बलदा अपने आप दे विच हंकार सी वह सतगुरु पातशाह महाराज जी के सिंघां दे नाल बहुत ही ज़्यादा विदकरा करते सन। जिमें कि इस प्रकार की वार्ता आई है कि गुरु महाराज जी के जिहड़े पशु ऊंट सन वह चारे दे पहल करते हुए चारा लभदे हुए किसी होर दे इलाके भी जा करके उत्थे दा सोहना रमणीक बाग उत्थे दे हरे भरे बूटे वेख के उत्थे दे चारा खा लिया सी। उधर दे मालिया ने बहुत ही ज़्यादा उस ऊठां नू लाठियां सुटियां दे नाल मारिया। उदों बाद भी जो गुरु के सिंघां नू पता लग्या कि इस प्रकार वार्ता घटी है होर कई सिंह कट्ठे हो करके जा करके पली प्रकार उन्हां राजपुतानियां दे बागां दे भी जिहड़े रखवाले माली सन उन्हां नू बहुत ही ज़्यादा कुटिया है। उन्हां ने जाके अपने मालिक दे कोल पुकार कीती कि इस प्रकार सिंघां ने कीता है हुण आपां वेखीए कि इस इलाके विच कोई गुरु का सिंघ जे आ जावे ता असी पली प्रकार घात ला करके बैठांगे दयाब देख के जे कोई मिल गया तो कट्ठे मिल करके उस वेले गुरु के सिंह दे उपर आपां काबू करके मारांगे। कहिंदे प्यार एक दिन होया फिर कोई गुरु का सिंह किसे काम दे कारज दे वास्ते उत्थे जा रहा सी। उन्हां राजपुतानियां ने उस गुरु के सिंह नूं घेर लिया। वह गुरु का सिंह शस्त्र वस्त्र दे नाल तैयार पर तैयार सी इस करके उन्हें अपने कमर कस्से दे विच किरपान खिंच ली ते उस किरपान दे नाल कई एक दो राजपुताने दे शरीर ते उन्हां दे वार कीता है। जिवें ही तलवार दा वार लगदियां खूल डोलदियां वेख्या उह राजपुताने उसे वेले दौड़ के भज गए सन। वह जा करके अपने मालिक दे कोल शिकायत कीती उत्थे दे वसनीक जो नगर दा राजा सी उहदे कोल जा करके पुकार कीती है। उन्हें अपनी सारी सेना लै करके गुरु के खालसे दे उपर हमला करके आया। इत्थे जदों गुरु कलगीधर पातशाह जी महाराज विराजमान सन दीवान दे विच उत्थे सतगुरु पातशाह महाराज जी दे कोलों सिंघां ने भी आग्या लै करके
ਆਪਣੇ ਕਮਰ ਕੱਸੇ ਖਿੱਚ ਲਏ, ਤਲਵਾਰਾਂ ਪਹਿਣ ਲਈਆਂ, ਬੰਦੂਕਾਂ ਧਾਰਨ ਕਰ ਲਈਆਂ। ਉਸੇ ਵੇਲੇ ਜਾ ਕਰਕੇ ਉਹਨਾਂ ਰਾਜਪੂਤਾਨੇ ਦੇ ਸਾਹਮਣੇ ਆਪ ਆਹਮੋ ਸਾਹਮਣੇ ਦੁੰਦ ਯੁੱਧ ਮਚਾਇਆ ਹੈ। ਰਾਜਪੂਤਾਨੇ ਤਾਂ ਸਮਝਦੇ ਸਨ ਕਿ ਇੱਕ ਵੇਲੇ ਗੁਰੂ ਕੇ ਸਿੰਘਾਂ ਦੇ ਉੱਪਰ ਇਕੱਠੇ ਮਿਲ ਕਰਕੇ ਹਮਲਾ ਕਰੀਏ ਤਾਂ ਕਿ ਇੱਕਦਮ ਹੀ ਬਾਹੂਬਲ ਦੇ ਨਾਲ ਆਪਣੇ ਜ਼ੋਰ ਦੇ ਨਾਲ ਉਹਨਾਂ ਨੂੰ ਆਪਾਂ ਹਾਰ ਸਕਦੇ ਸਨ। ਉਸ ਵੇਲੇ ਪਿਆਰਿਓ ਐਸੀ ਕਲਾ ਵਰਤੀਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਹ ਸਾਰਾ ਜੰਗ ਉੱਚੇ ਟਿੱਲੇ ਦੇ ਉੱਪਰ ਘੋੜੇ ਉੱਪਰ ਸਵਾਰ ਹੋ ਕਰਕੇ ਸਤਿਗੁਰੂ ਪਾਤਸ਼ਾਹ ਜੀ ਵੇਖ ਰਹੇ ਹਨ। ਉਦੋਂ ਸਿੰਧ ਨੇ ਸਾਰੇ ਗੁਰੂ ਕੇ ਸਿੰਘਾਂ ਨੇ ਐਸਾ ਉਹਨਾਂ ਰਾਜਪੂਤਾਨਿਆਂ ਦੇ ਉਹਨਾਂ ਸੂਰਮਿਆਂ ਦੇ ਉੱਪਰ ਹਮਲਾ ਕੀਤਾ ਹੈ। ਉਹ ਜਿਹੜਾ ਕਿ ਨਗਰ ਤੋਂ ਬਾਹਰ ਬਾਹਰ ਯੁੱਧ ਹੁੰਦਿਆਂ ਹੁੰਦਿਆਂ ਰਾਜਪੂਤਾਨੇ ਅੰਦਰ ਨਗਰ ਦੇ ਵਿੱਚ ਅੱਗੇ ਪ੍ਰਵੇਸ਼ ਹੋ ਗਏ। ਉਸ ਨਗਰ ਦੇ ਵਿੱਚ ਇੱਕ ਛੋਟਾ ਜਿਹਾ ਕਿਲ੍ਹਾ ਬਣਿਆ ਹੋਇਆ ਸੀ, ਉਹਦੇ ਵਿੱਚ ਜਾ ਕਰਕੇ ਸਾਰੇ ਲੁਕ ਗਏ ਸਨ। ਕਹਿੰਦੇ ਪਿਆਰਿਓ ਉਸ ਵੇਲੇ ਗੁਰੂ ਕੇ ਸਿੰਘ ਉਸ ਕਿਲ੍ਹੇ ਦੇ ਦਰਵਾਜ਼ੇ ਨੂੰ ਤੋੜਨ ਦੀ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕਰਦੇ ਸੀ। ਕਹਿੰਦੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸੀ ਵਿਉਂਤ ਬਣਾਈ, ਗੁਰੂ ਕੇ ਸਿੰਘ ਨੂੰ ਬੁਲਾ ਕਰਕੇ ਕਿਹਾ ਆਪਣੇ ਕੋਲ ਭਾਈ ਧਰਮ ਸਿੰਘ ਜੀ ਨੂੰ, ਕਹਿੰਦੇ ਕਿ ਉੱਚੇ ਟਿੱਲੇ ਦੇ ਉੱਪਰ ਆਪਣੀ ਤੋਪ ਲੈ ਕੇ ਜਾਓ। ਉਹ ਤੋਪ ਦੇ ਟਿੱਲੇ ਕਿਲ੍ਹੇ ਦੇ ਦਰਵਾਜ਼ੇ ਦੇ ਉੱਪਰ ਨਿਸ਼ਾਨਾ ਬੰਨ ਕੇ ਉਸ ਕਿਲ੍ਹੇ ਦੇ ਉੱਪਰ ਮਾਰਨਾ ਕਰੋ ਤੋਪ ਦਾ ਗੋਲਾ। ਜਿਵੇਂ ਹੀ ਇੱਕ ਦੋ ਤੋਪ ਦੇ ਗੋਲੇ ਉਸ ਕਿਲ੍ਹੇ ਦੇ ਦਰਵਾਜ਼ੇ ਉੱਪਰ ਵੱਜਣਗੇ ਤਾਂ ਕਹਿੰਦੇ ਇਵੇਂ ਆਪਣੇ ਆਪ ਹੀ ਸਾਰੇ ਰਾਜਪੂਤਾਨੇ ਕਿਲ੍ਹੇ ਨੂੰ ਛੱਡ ਕੇ ਬਾਹਰ ਆ ਜਾਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਮੰਨਦਿਆਂ ਹੋਇਆਂ ਉਸੇ ਪ੍ਰਕਾਰ ਕੀਤਾ। ਗੁਰੂ ਕੇ ਸਿੰਘ ਖਾਲਸੇ ਨੇ ਆਪਣੇ ਬਲ ਦੇ ਨਾਲ ਉੱਚੇ ਟਿੱਲੇ ਪਹਾੜ ਦੇ ਉੱਪਰ ਤੋਪ ਨੂੰ ਲਿਜਾ ਕਰਕੇ ਚੰਗੀ ਪ੍ਰਕਾਰ ਥੈਲੀ ਦੇ ਨਾਲ ਗੋਲਾ ਬਣ ਕੇ ਤੋਪ ਦੇ ਵਿੱਚ ਪਾਇਆ ਗਿਆ, ਪਲੀਤਾ ਬਣ ਕੇ ਧੁਖਿਆ ਗਿਆ ਕੋਲੇ ਦਾ ਤੋਪ ਦਾ ਨਿਸ਼ਾਨਾ। ਜਿਵੇਂ ਹੀ ਇਸ ਵੇਲੇ ਤੋਪ ਦੇ ਗੋਲੇ ਦਾ ਨਿਸ਼ਾਨਾ ਕਿਲ੍ਹੇ ਦੇ ਦਰਵਾਜ਼ੇ ਦੇ ਉੱਪਰ ਨਿਸ਼ਾਨਾ ਕਰਕੇ ਮਾਰਿਆ ਗਿਆ ਸੀ, ਕਹਿੰਦੇ ਨੇ ਪਿਆਰੋ ਇਸ ਤਰ੍ਹਾਂ ਪ੍ਰਕਾਰ ਇੱਕਦਮ ਹੀ ਬਹੁਤ ਹੀ ਜ਼ਿਆਦਾ ਗਰਜਵੀ ਆਵਾਜ਼ ਉੱਥੇ ਪਈ ਹੈ। ਇੰਝ ਲੱਗਦਾ ਸੀ ਕਿ ਉਸ ਪਹਾੜ ਨੇ ਹੀ ਬਹੁਤ ਹੀ ਜ਼ਿਆਦਾ ਆਪਣੀ ਗਰਜਵੀ ਦਹਾੜ ਕਰਕੇ ਆਵਾਜ਼ ਮਾਰੀ ਹੋਵੇ। ਇੱਕ ਦੋ ਤੋਪ ਦੇ ਗੋਲੇ ਵੱਜਣ ਦੇ ਨਾਲ ਹੀ ਉਹ ਸਾਰੇ ਰਾਜਪੂਤਾਨੇ ਭੈਭੀਤ ਹੋ ਗਏ। ਉਹ ਹੁਣ ਜਾਣ ਲਏ ਸਨ ਕਿ ਹੁਣ ਤਾਂ ਸਾਡਾ ਸਾਰਿਆਂ ਦਾ ਅੰਤ ਨਿਸ਼ਚਿਤ ਹੈ, ਹੁਣ ਤਾਂ ਇੱਕ ਹੀ ਗੱਲ ਬਣਦੀ ਹੈ, ਗੁਰੂ ਮਹਾਰਾਜ ਜੀ ਦੇ ਚਰਨੀ ਵਿੱਚ ਪੈ ਕੇ ਆਪਣੀ ਅਧੀਨਗੀ ਆਪਾਂ ਸਵੀਕਾਰ ਕਰ ਲਵਾਂਗੇ। ਉਸ ਵੇਲੇ ਕਹਿੰਦੇ ਕਿਲ੍ਹੇ ਦੇ ਉੱਪਰ ਸਫੇਦ ਰੰਗ ਦਾ ਝੰਡਾ ਲਹਿਰਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਿੰਘਾਂ ਨੂੰ ਇਹ ਦਰਸਾਇਆ ਹੈ ਕਿ ਅਸੀਂ ਆਪਣੀ ਹਾਰ ਮੰਨਦੇ ਹਾਂ। ਉਸ ਵੇਲੇ ਸਿੰਘਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਖਾਲਸੇ ਨੂੰ ਕਿਹਾ ਕਿ ਜਿੰਨੇ ਵੀ ਇਸ ਕਿਲ੍ਹੇ ਦੇ ਵਿੱਚੋਂ ਬਾਹਰ ਜਾਣਾ ਚਾਹੁੰਦੇ ਉਹਨਾਂ ਸਾਰਿਆਂ ਨੂੰ ਜਾਣ ਦੇਵੋ, ਕੋਈ ਵੀ ਉਹਨਾਂ ਨੂੰ ਪਿੱਛੇ ਤੋਂ ਕੋਈ ਹਮਲਾ ਨਹੀਂ ਕਰਨਾ, ਬਾਹਰ ਨਹੀਂ ਕਰਨਾ ਹੈ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਹੀ ਬੜੇ ਸਿੰਘਾਂ ਨੂੰ ਕਹਿ ਕਰਕੇ ਰੋਕ ਕੇ ਵਰਜ ਕੇ ਰੱਖਿਆ ਸੀ ਕਿ ਜੇ ਰਾਜਪੂਤਾਨੇ ਜਾ ਰਹੇ ਭੱਜ ਕੇ ਉਹਨਾਂ ਕਾਇਰਾਂ ਦੇ ਉੱਪਰ ਪਿੱਛੋਂ ਦੀ ਵਾਰ ਨਹੀਂ ਕਰਨਾ ਹੈ। ਇਸੇ ਪ੍ਰਕਾਰ ਪਿਆਰਿਓ ਜਿਵੇਂ ਕਿ ਰਾਜਪੂਤਾਨੇ ਉਸ ਕਿਲ੍ਹੇ ਦੇ ਖਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਰਸਤਾ

ਰਾਜਾ ਸੀ ਰਾਜਪੁਤਾਨਾ, ਉਹਨੂੰ ਜਦੋਂ ਖਬਰ ਲੱਗੀ ਹੈ ਕਿ ਇਸ ਪ੍ਰਕਾਰ ਸਿੰਘਾਂ ਦਾ ਇੱਥੇ ਡੇਰਾ ਹੋਇਆ ਹੈ, ਉਹ ਸਿੰਘ ਆ ਕਰਕੇ ਇਸ ਕਿਲੇ ਦੇ ਉੱਪਰ ਰਾਜਪੁਤਾਨਾ ਦੇ ਉੱਪਰ ਹਮਲਾ ਕੀਤਾ ਹੈ, ਉਹ ਕਹਿੰਦੇ ਨੇ ਕ੍ਰੋਧ ਨਾਲ ਭਰਿਆ ਹੋਇਆ ਰਾਜਪੁਤਾਨਾ ਬਘੌਰ ਦਾ ਰਾਜਾ, ਉਹ ਉਸੇ ਵੇਲੇ ਰਸਤੇ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਹਮਲਾ ਕਰਨ ਦੇ ਵਾਸਤੇ ਦੌੜ ਕੇ ਆਇਆ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਵੇਖਦੇ ਅਤੇ ਮੁਸਕਰਾਉਂਦੇ ਹੋਏ ਭਾਈ ਧਰਮ ਸਿੰਘ ਜੀ ਨੂੰ ਕਹਿੰਦੇ ਨੇ ਕਿ ਭਾਈ ਧਰਮ ਸਿੰਘ ਜੀ, ਇਹ ਜਿਹੜੇ ਦੋ ਰਾਜਪੁਤਾਨੇ ਆ ਰਹੇ ਨੇ ਅਤੇ ਅਸੀਂ ਵੀ ਦੋਵੇਂ ਸੂਰਬੀਰ ਬਹਾਦਰ ਨੇ ਕਿ ਦੋਵਾਂ ਦਾ ਇੱਕ ਇੱਕ ਦੇ ਨਾਲ ਆਪਾਂ ਯੁੱਧ ਕਰ ਸਕਦੇ ਹਾਂ, ਤੁਸੀਂ ਉਸ ਰਾਜਪੁਤਾਨੇ ਰਾਣੀ ਨੂੰ ਮਾਰੋ, ਅਸੀਂ ਉਸ ਬਗੌਰ ਦੇ ਰਾਜੇ ਨੂੰ ਆਪਣੇ ਆਪ ਦੇ ਹੱਥਾਂ ਦੇ ਨਾਲ ਮਾਰਾਂਗੇ। ਅਤੇ ਨਾਲ ਹੀ ਨਾਲ ਜਿੰਨੀ ਕੁ ਉਸ ਕਿਲੇ ਦੇ ਵਿੱਚ ਗੁਰੂ ਕੇ ਸਿੰਘ ਮੌਜੂਦ ਸਨ ਪਹਿਲਾਂ ਤੋਂ ਹੀ, ਉਹ ਵੀ ਕਹਿੰਦੇ ਉਹਨਾਂ ਰਾਜਪੁਤਾਨੇ ਰਾਜੇ ਦੇ ਨਾਲ ਆਏ ਹੋਏ ਜਿੰਨੇ ਵੀ ਸੂਰਮੇ ਸਨ ਉਹਨਾਂ ਦੇ ਨਾਲ ਫਿਰ ਗੁਰੂ ਕੇ ਖਾਲਸੇ ਨੇ ਯੁੱਧ ਕੀਤਾ ਹੈ। ਫਿਰ ਕਹਿੰਦੇ ਇੱਕ ਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈ ਧਰਮ ਸਿੰਘ ਜੀ ਉਸ ਰਾਜਪੁਤਾਨੇ ਦੇ ਉੱਪਰ ਜਾ ਕਰਕੇ ਲਲਕਾਰਾ ਮਾਰਿਆ ਹੈ ਕਿ ਹੁਣ ਮੇਰੇ ਸਾਹਮਣੇ ਆਪਣਾ ਤੂੰ ਜ਼ੋਰ ਵਿਖਾਵੀਂ, ਕਿੰਨਾ ਜ਼ਿਆਦਾ ਤੇਰੇ ਵਿੱਚ ਜ਼ੋਰ ਹੈ ਦੇਖ ਲਈਏ, ਫਿਰ ਜੇ ਫਿਰ ਸਾਡੇ ਵੱਲੋਂ ਕੀਤਾ ਗਿਆ ਵਾਰ ਦਾ ਤੂੰ ਫਿਰ ਆਪਣੇ ਆਪ ਦਾ ਬਚਾਅ ਵੀ ਕਰਨਾ ਕਰ ਲੈ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਆਗਿਆ ਲੈ ਕੇ ਭਾਈ ਧਰਮ ਸਿੰਘ ਜੀ ਰਾਜਪੁਤਾਨੇ ਦੇ ਸਾਹਮਣੇ ਉਹ ਕਰਕੇ ਲਲਕਾਰਾ ਮਾਰਿਆ। ਭਾਈ ਧਰਮ ਸਿੰਘ ਜੀ ਦਾ ਲਲਕਾਰਾ ਸੁਣ ਕਰਕੇ ਰਾਜਪੁਤਾਨਾ ਕ੍ਰੋਧ ਨਾਲ ਭਰਿਆ ਹੋਇਆ ਉਸ ਵੇਲੇ ਭਾਈ ਧਰਮ ਸਿੰਘ ਜੀ ਦੇ ਉੱਪਰ ਨਿਸ਼ਾਨਾ ਬਣ ਕੇ ਖਪਰੇ ਤੀਰ ਦਾ ਖਿੱਚ ਕੇ ਤੀਰ ਮਾਰਿਆ। ਉਸ ਵੇਲੇ ਭਾਈ ਧਰਮ ਸਿੰਘ ਜੀ ਨੇ ਆਪਣੇ ਘੋੜੇ ਦੀ ਲਗਾਮ ਖਿੱਚ ਕੇ ਟਪੋਸੀ ਮਾਰ ਕੇ ਇੱਧਰ ਉੱਧਰ ਆਪਣੇ ਘੋੜੇ ਨੂੰ ਹਿਲਾਇਆ ਹੈ, ਜਿਹਦੇ ਕਰਕੇ ਆਪਣੇ ਆਪ ਦਾ ਅਤੇ ਘੋੜੇ ਦਾ ਸਰੀਰ ਦਾ ਬਚਾਅ ਹੋਇਆ। ਫਿਰ ਦੂਸਰਾ ਵਾਰ ਭਾਈ ਧਰਮ ਸਿੰਘ ਜੀ ਨੇ ਆਪ ਕੀਤਾ ਹੈ। ਭਾਈ ਧਰਮ ਸਿੰਘ ਜੀ ਨੇ ਉਸ ਰਾਜਪੁਤਾਨੇ ਦੇ ਹਿਰਦੇ ਦੇ ਛਾਤੀ ਦੇ ਉੱਪਰ ਐਸਾ ਨਿਸ਼ਾਨਾ ਬਣ ਕੇ ਤੀਰ ਮਾਰਿਆ ਜੋ ਕਿ ਇੱਕੋ ਹੀ ਤੀਰ ਦੇ ਨਾਲ ਉਸ ਵੈਰੀ ਦੇ ਛਾਤੀ ਵੀ ਜਾ ਕਰਕੇ ਤੀਰ ਖੁੱਭ ਗਿਆ ਹੈ। ਉਸੇ ਵੇਲੇ ਘੋੜੇ ਤੋਂ ਥੱਲੇ ਡਿੱਗ ਕੇ ਆਪਣੇ ਪ੍ਰਾਣ ਗਵਾ ਬੈਠਾ। ਅੱਗੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਸ ਰਾਜਪੁਤਾਨੇ ਬਘੌਰ ਦੇ ਰਾਜੇ ਨੂੰ ਆਪ ਵੇਖਦੇ ਨੇ। ਉਹ ਬਘੌਰ ਦਾ ਰਾਜਾ ਵੇਖਦਾ ਕਿ ਉਹਦੇ ਨਾਲ ਦਾ ਰਾਣਾ ਜਿਹੜਾ ਰਾਜਪੁਤਾਨਾ ਸੀ ਉਹ ਤੂੰ ਆਪ ਗੁਰੂ ਕੇ ਸਿੰਘ ਨੇ ਆਪ ਮਾਰ ਕੇ ਧਰਤੀ 'ਤੇ ਲਿਟਾ ਦਿੱਤਾ ਹੈ। ਉਸ ਵੇਲੇ ਕ੍ਰੋਧ ਨਾਲ ਭਰਿਆ ਹੋਇਆ ਬਘੌਰ ਦਾ ਰਾਜਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਨਿਸ਼ਾਨਾ ਬਣ ਕੇ ਆਪਣਾ ਤੀਰ ਮਾਰਦਾ ਬੜਾ ਹੀ ਜ਼ਿਆਦਾ ਕ੍ਰੋਧ ਨਾਲ ਭਰਿਆ ਹੋਇਆ। ਕਹਿੰਦੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਬਘੌਰ ਦੇ ਰਾਜੇ ਦਾ ਮਾਰਿਆ ਹੋਇਆ ਤੀਰ ਦਾ ਵਾਰ ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਘੋੜੇ ਦੀ ਲਗਾਮ ਖਿੱਚ ਕੇ ਉੱਚੀ ਛਲਾਂਗ ਮਾਰ ਕੇ ਇੱਧਰ ਉੱਧਰ ਆਪਣੇ ਘੋੜੇ ਨੂੰ ਫਿਰਵਾਇਆ ਹੈ। ਉਹਦੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਰਾਜਪੁਤਾਨੇ ਦਾ ਕੀਤੇ ਹੋਇਆ ਤੀਰ ਦੇ ਵਾਰ ਦਾ ਆਪ ਬਚਾਅ ਕਰ ਲਿਆ ਸੀ। ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਭੱਥੇ ਦੇ ਵਿੱਚੋਂ ਖਪਰਾ ਤੀਰ ਕੱਢਿਆ। ਉਸ ਵੇਲੇ ਵਾਰੀ ਦੇ ਉੱਪਰ ਨਿਸ਼ਾਨਾ ਸੰਨ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੰਨ ਤੱਕ ਕਮਾਨ ਦਾ ਚਿੱਲਾ ਖਿੱਚ ਕੇ ਉਸ ਵੈਰੀ ਦੇ ਮੱਥੇ ਦੇ ਉੱਪਰ ਵਾਰ ਕੀਤਾ ਹੈ। ਉਵੇਂ ਪਿਆਰੋ ਮੱਥੇ ਦੇ ਵਿੱਚ ਜਾ ਕਰਕੇ ਤੀਰ ਵਜਿਆ। ਉਸੇ ਵੇਲੇ ਜਿਹੜਾ ਆਕੜ ਕੇ ਚੜ੍ਹ ਕੇ ਆਇਆ ਸੀ ਬਘੌਰ ਦਾ ਰਾਜਾ ਉਸੇ ਵੇਲੇ ਵੇਖਦਿਆਂ ਵੇਖਦਿਆਂ ਛਿੰਨ ਮਾਤਰ ਦੇ ਵਿੱਚ ਹੀ ਧਰਤੀ 'ਤੇ ਡਿੱਗ ਪਿਆ, ਆਪਣੇ ਪ੍ਰਾਣ ਗਵਾ ਬੈਠਾ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਜਪੁਤਾਨਾ ਦੇ ਇਲਾਕਿਆਂ ਦੇ ਵਿੱਚ ਵਿਚਰਦੇ ਹੋਏ ਜੀਆਂ ਦਾ ਉਧਾਰ ਕਰਦੇ ਹੋਏ ਜੋ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਉਹਨਾਂ ਦੀ ਅਪਾਰ ਅਪਾਰ ਮਹਿਮਾ ਜਸ ਨੂੰ ਸ਼ਰਵਣ ਕਰਕੇ ਸ਼ਰਣੀ ਪੈ ਜਾਂਦਾ ਹੈ ਉਹਨਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਨ ਮੰਗੀਆਂ ਮੁਰਾਦਾਂ ਦੇ ਕੇ ਬਖਸ਼ਿਸ਼ਾਂ ਦਿੰਦੇ ਹਨ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਬਘੌਰ ਤੋਂ ਅੱਗੇ ਡੇਰਾ ਕਰਨ ਦੇ ਵਾਸਤੇ ਕੂਚ ਕਰਦੇ ਹੋਏ ਚੱਲਦਿਆਂ ਚੱਲਦਿਆਂ ਸਿੰਘਾਂ ਦੇ ਨਾਲ ਇਸ ਪ੍ਰਕਾਰ ਬਚਨ ਕਰਦੇ ਸਨ ਕਿ ਹੁਣ ਆਪਣੇ ਸਿੰਘਾਂ ਦੇ ਨਾਲ ਬਾਰਸ਼ਾਹਿਆਂ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਕਿ ਆਪ ਜੀ ਦਾ ਯੁੱਧ ਕਰਵਾਵਾਂਗੇ। ਕਹਿਣ ਦਾ ਭਾਵ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਸੀ ਕਿ ਹੁਣ ਔਰੰਗਜ਼ੇਬ ਦੀ ਤਾਂ ਮੌਤ ਹੋ ਗਈ ਸੀ, ਔਰੰਗਜ਼ੇਬ ਤੋਂ ਬਾਅਦ ਜੋ ਔਰੰਗਜ਼ੇਬ ਦੇ ਪੰਜ ਪੁੱਤਰ ਸਨ ਜਿਹੜਾ ਕਿ ਸਭ ਤੋਂ ਪਹਿਲਾ ਪੁੱਤਰ ਸੀ ਉਹ ਬਹੁਤ ਹੀ ਜ਼ਿਆਦਾ ਹੰਕਾਰ ਨਾਲ ਭਰਿਆ ਹੋਇਆ ਇਸ ਪ੍ਰਕਾਰ ਪ੍ਰਤੀਤ ਸੀ ਕਿ ਜਿਵੇਂ ਕਿ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਪਿਤਾ ਆਪਣੇ ਭਰਾ ਨੂੰ ਮਾਰ ਕਰਕੇ ਆਪ ਜ਼ਬਰਨ ਹੀ ਉਹ ਤਖ਼ਤ ਦਾ ਰਾਜ ਬਾਦਸ਼ਾਹੀ ਮਲਕੀਅਤ ਹਾਸਲ ਕੀਤੀ ਸੀ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਿੰਘਾਂ ਨੂੰ ਬਚਨ ਕਰਦੇ ਕਿ ਜਿਵੇਂ ਉਸ ਕਰਤਾਰ ਦੀ ਰਜ਼ਾ ਹੋਵੇਗੀ ਉਹਦਾ ਭਾਣਾ ਹੋਵੇਗਾ ਉਹ ਆਪਣੇ ਚੋਜ ਵਰਤਾ ਕਰਕੇ ਹੀ ਜੋ ਤਖ਼ਤ ਦੇ ਲਾਇਕ ਹੋਵੇਗਾ।

ਉਹਨੂੰ ਹੀ ਤਖ਼ਤ ਦਾ ਰਾਜ ਬਾਦਸ਼ਾਹੀ ਪ੍ਰਾਪਤ ਹੋਵੇਗੀ। ਇਸ ਪ੍ਰਕਾਰ ਸਿੰਘਾਂ ਦੇ ਨਾਲ ਬਚਨ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਮਹਾਰਾਜ ਕਈ ਕੋਹਾਂ ਤੱਕ ਅੱਗੇ ਜਾ ਕਰਕੇ ਪਹੁੰਚ ਗਏ ਨੇ। ਗੁਰੂ ਕੇ ਸਿੰਘ ਸੂਰਮੇ ਸਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹਨ। ਉੱਥੇ ਜਾ ਕਰਕੇ ਸੋਹਣਾ ਰਮਣੀਕ ਸਥਾਨ ਵੇਖ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਡੇਰਾ ਲਾਇਆ ਹੈ। ਇੱਥੋਂ ਤਾਂ ਗੁਰੂ ਪਿਆਰਿਓ ਆਪ ਜੀ ਨੇ ਕਲ ਦੇ ਦੀਵਾਨ ਦੇ ਵਿੱਚ ਗੁਰੂ ਇਤਿਹਾਸ ਦੀ ਲੜੀ ਵਾਰ ਵਿਚਾਰ ਸਰਵਣ ਕੀਤੀ ਹੈ। ਅੱਗੇ ਆਉਣ ਵਾਲਾ ਪ੍ਰਸੰਗ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੇ ਚਿੱਤ ਬਿਰਤੀਆਂ ਕਾਗਰ ਕਰਕੇ ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ।

0: ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਅੱਗੇ ਬਚਨ ਕਰਦੇ ਹਨ। ਕਹਿੰਦੇ ਕਿ ਜਿਸ ਪ੍ਰਕਾਰ ਔਰੰਗਜ਼ੇਬ ਬਾਦਸ਼ਾਹ ਦਾ ਜਿਹੜਾ ਕਿ ਵੱਡਾ ਪੁੱਤਰ ਦੋ ਨੰਬਰ ਦਾ ਜੋ ਪੁੱਤਰ ਸੀ ਜਿਹਦਾ ਨਾਮ ਬਹਾਦਰ ਸ਼ਾਹ ਅੱਗੇ ਆਇਆ ਹੈ, ਕਹਿੰਦੇ ਕਵੀ ਜੀ ਉਸ ਵੇਲੇ ਬਲਗ ਬੁਖਾਰੇ ਦੀ ਇਲਾਕੇ ਦੇ ਵਿੱਚ ਬਹਾਦਰ ਸ਼ਾਹ ਉਸ ਵੇਲੇ ਆਪਣਾ ਟਿਕਾਣਾ ਕੀਤਾ ਹੋਇਆ ਹੈ। ਜਿਹੜਾ ਕਿ ਬਲਗ ਬੁਖਾਰਾ ਪਿਆਰਿਓ ਅਫਗਾਨਿਸਤਾਨ ਦੇ ਤੁਰਕਾਨਿਸਤਾਨ ਦਾ ਇੱਕ ਬਹੁਤ ਹੀ ਜ਼ਿਆਦਾ ਪੁਰਾਣਾ ਇਲਾਕਾ ਸ਼ਹਿਰ ਹੈ, ਉੱਥੇ ਦਾ ਨਾਮ ਹੈ ਬਲਗ ਬੁਖਾਰਾ। ਕਹਿੰਦੇ ਉਸ ਵੇਲੇ ਬਲਗ ਬੁਖਾਰੇ ਦੇ ਅਫਗਾਨ ਦੇ ਵਿੱਚ ਬਹਾਦਰ ਸ਼ਾਹ ਉਸ ਦਿਸ਼ਾ ਦੇ ਵਿੱਚ ਸੀ। ਕਹਿੰਦੇ ਨੇ ਜਿਸ ਵੇਲੇ ਬਹਾਦਰ ਸ਼ਾਹ ਨੇ ਸੁਣਿਆ ਕਿ ਪਿਤਾ ਬਹੁਤ ਹੀ ਜ਼ਿਆਦਾ ਔਰੰਗਜ਼ੇਬ ਬਿਮਾਰੀ ਕਰਕੇ ਬਹੁਤ ਹੀ ਜ਼ਿਆਦਾ ਬਿਮਾਰ ਹਨ, ਇੱਥੋਂ ਤੱਕ ਆਪਣੇ ਪ੍ਰਾਣ ਸਵਾਸ ਤੱਕ ਵੀ ਗਵਾ ਬੈਠਿਆ ਹੈ ਬਹਾਦਰ ਸ਼ਾਹ ਸੁਣਿਆ। ਕਹਿੰਦੇ ਕਿ ਜਿਸ ਵੇਲੇ ਆਪਣੇ ਪਿਤਾ ਦੀ ਮੌਤ ਦੀ ਖਬਰ ਸੁਣੀ ਔਰੰਗਜ਼ੇਬ ਦੀ, ਉਸ ਵੇਲੇ ਬਹਾਦਰ ਸ਼ਾਹ ਅਫਗਾਨ ਤੋਂ ਬਲਗ ਬੁਖਾਰੇ ਦੇ ਇਲਾਕੇ ਨੂੰ ਛੱਡ ਕੇ ਉਸੇ ਵੇਲੇ ਇਸ ਭਾਰਤ ਦੇਸ਼ ਦੇ ਵਿੱਚ ਆਉਣ ਦੇ ਵਾਸਤੇ ਰਵਾਨਾ ਹੋਇਆ ਹੈ। ਕਹਿੰਦੇ ਨੇ ਇਸ ਪ੍ਰਕਾਰ ਦਰਾ ਪੜਦੜਾ ਕਰਦਿਆਂ ਹੋਇਆਂ, ਰਸਤਾ ਲੰਮਾ ਕੂਚ ਕਰਦਿਆਂ ਹੋਇਆਂ, ਚੱਲਦਿਆਂ ਹੋਇਆਂ ਕਹਿੰਦੇ ਉਸ ਵੇਲੇ ਅਫਗਾਨ ਤੋਂ ਚੜ ਕਰਕੇ ਆਇਆ ਹੈ ਬਹਾਦਰ ਸ਼ਾਹ ਇਸ ਭਾਰਤ ਦੇ ਦੇਸ਼ ਦੇ ਵਿੱਚ ਪ੍ਰਵੇਸ਼ ਹੋਇਆ।
1: ਸ਼ੀਘਰ ਆਨ ਇਸ ਦੇਸ਼ ਮਝਾਰਾ,
0: ਕਹਿੰਦੇ ਬਹੁਤ ਹੀ ਜ਼ਿਆਦਾ ਸ਼ੀਘਰ, ਕਹਿੰਦੇ ਛੇਤੀ ਚੱਲਦਿਆਂ ਚੱਲਦਿਆਂ ਦਰ ਪੜਾ ਕਰਦਿਆਂ ਹੋਇਆਂ ਬਿਨਾਂ ਰੁਕੇ ਹੀ ਬਹੁਤ ਹੀ ਸ਼ਾਦੀ ਇੱਕ ਵੇਲੇ ਬਹਾਦਰ ਸ਼ਾਹ ਅਫਗਾਨ ਤੋਂ ਲੈ ਕਰਕੇ ਦੇਸ਼ ਦੇ ਵਿੱਚ ਪ੍ਰਵੇਸ਼ ਹੋਇਆ ਹੈ। ਇਸ ਪ੍ਰਕਾਰ ਬਹਾਦਰ ਸ਼ਾਹ ਵਿਚਾਰ ਕਰਦਾ ਸੋਚਦਾ ਹੈ ਕਿ ਪਿਤਾ ਜੀ ਔਰੰਗਜ਼ੇਬ ਦੀ ਤਾਂ ਮੌਤ ਹੋ ਗਈ ਹੈ, ਉਸ ਤੋਂ ਬਾਅਦ ਜਿਹੜਾ ਵੱਡਾ ਭਰਾ ਹੈ ਉਹ ਵੱਡਾ ਭਰਾ ਆਪਣੀ ਕੁਟੀਲ ਨੀਤੀ ਦੇ ਨਾਲ ਹੁਣ ਸਾਰੀ ਹੀ ਇਸ ਦੁਨੀਆਂ ਦਾ ਜਗਤ ਦੇ ਹੀ ਬਾਦਸ਼ਾਹ ਹੀ ਆਪ ਹਾਸਿਲ ਕਰ ਬੈਠਿਆ ਹੋਵੇਗਾ।
1: ਸੁਨਤ ਸਰੋਨ ਪਹਾ ਮਨ ਅਤ ਦੀਨ,
0: ਕਹਿੰਦੇ ਇਸ ਵੇਲੇ ਗੱਲ ਨੂੰ ਸੁਣ ਕਰਕੇ ਵਿਚਾਰਦਿਆਂ ਹੋਇਆਂ ਬਹਾਦਰ ਸ਼ਾਹ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਦੀਨਤਾ ਦੇ ਸਹਿਤ ਵਿਚਾਰ ਲਿਆ ਸੀ ਕਿ ਹੁਣ ਮੇਰਾ ਕੁਛ ਵੀ ਵਸ ਨਹੀਂ ਚੱਲ ਸਕਦਾ ਹੈ। ਜਿਹੜਾ ਕਿ ਪਿਆਰੇ ਔਰੰਗਜ਼ੇਬ ਬਾਦਸ਼ਾਹ ਦਾ ਵੱਡਾ ਪੁੱਤਰ ਸੀ ਉਹ ਸਾਰਾ ਹੀ ਹੂ ਬਹੂ ਔਰੰਗਜ਼ੇਬ ਦੇ ਨਕਸ਼ੇ ਉਹਦੇ ਬਚਾਏ ਹੋਏ ਉਹਦੇ ਦੱਸੇ ਹੋਏ ਸਾਰੇ ਰਸਤੇ 'ਤੇ ਉੱਪਰ ਹੀ ਚੱਲਦਾ ਸੀ। ਜਿਵੇਂ ਕਿ ਔਰੰਗਜ਼ੇਬ ਬਾਦਸ਼ਾਹ ਨੇ ਆਪਣੀ ਬਾਦਸ਼ਾਹੀ ਹਾਸਲ ਕਰਨ ਦੇ ਵਿੱਚ ਇੱਥੋਂ ਤੱਕ ਆਪਣੇ ਪਿਤਾ ਨੂੰ ਵੀ ਮਾਰ ਦਿੱਤਾ ਸੀ, ਆਪਣੇ ਭਰਾ ਨੂੰ ਵੀ ਮਾਰ ਦਿੱਤਾ ਸੀ, ਉਸ ਵੇਲੇ ਵਿਚਾਰ ਕਰਦਾ ਹੈ ਬਹਾਦਰ ਸ਼ਾਹ ਔਰੰਗਜ਼ੇਬ ਦਾ ਦੂਜਾ ਪੁੱਤਰ ਕਿ ਵੱਡੇ ਪੁੱਤਰ ਨੇ ਵੱਡੇ ਭਰਾ ਨੇ ਆਪਣੀ ਕੁਟੀ ਨੀਤੀ ਦੇ ਨਾਲ ਆਪ ਸਾਰੀ ਬਾਦਸ਼ਾਹੀ ਆਪਣੇ ਕੋਲ ਹਾਸਲ ਕਰਨ ਲਈ ਹੋਵੇਗੀ।
1: ਅਬ ਮੋਤੇ ਕਿਆ ਹੋਏ ਉਪਚਾਰਾ,
0: ਵਿਚਾਰ ਕਰਦਾ ਹੈ ਕਿ ਹੁਣ ਮੈਥੋਂ ਕਿਸ ਪ੍ਰਕਾਰ ਦਾ ਉਪਚਾਰ ਹੋਵੇਗਾ, ਹੁਣ ਮੇਰੇ ਤੇ ਕੋਲ ਕਿਹੜੀ ਗੱਲ ਕਰਨੀ ਬਣੇਗੀ।
1: ਕਿਸ ਪ੍ਰਕਾਰ ਹੈ ਪ੍ਰਾਣ ਉਬਾਰਾ,
0: ਇੱਥੋਂ ਤੱਕ ਵਿਚਾਰਦਾ ਹੈ ਕਿ ਮੇਰਾ ਆਪ ਦੇ ਆਪ ਦਾ ਪ੍ਰਾਣ ਦੀ ਰੱਖਿਆ ਵੀ ਕਿਸ ਪ੍ਰਕਾਰ ਹੋ ਸਕਦੀ ਹੈ ਕਿ ਉਹ ਜਿਹੜਾ ਵੱਡਾ ਭਰਾ ਬਹੁਤ ਹੀ ਜ਼ਿਆਦਾ ਈਰਖਾ ਨਾਲ ਭਰਿਆ ਹੋਇਆ, ਦਰੋਹ ਦੇ ਨਾਲ ਭਰਿਆ ਹੋਇਆ ਹੈ, ਜੇ ਮੈਂ ਹੁਣ ਉਹਦੇ ਕੋਲ ਸਾਹਮਣੇ ਜਾਵਾਂਗਾ ਉਹ ਆਪ ਵੀ ਮੈਨੂੰ ਸ਼ਤਰੂ ਦੇ ਨਿਆਈ ਸਮਝ ਕੇ, ਵੈਰੀ ਦੇ ਨਿਆਈ ਸਮਝ ਕੇ ਇੱਥੋਂ ਤੱਕ ਮੇਰੇ ਪ੍ਰਾਣ ਵੀ ਲੈ ਸਕਦਾ ਹੈ। ਇਸ ਪ੍ਰਕਾਰ ਵਿਚਾਰ ਕਰਦਾ ਹੈ ਕਿ ਹੁਣ ਮੇਰੇ ਪ੍ਰਾਣਾਂ ਦੀ ਰੱਖਿਆ ਵੀ ਕੌਣ ਕਰੇਗਾ।
1: ਭਰਾਤ ਦਾ ਹੈ ਮਰਵਾਏ,
0: ਕਹਿੰਦੇ ਆਪ ਹੀ ਆਪਣੇ ਸਾਰੇ ਭਰਾਵਾਂ ਨੂੰ ਕਹਿ ਕੇ ਜਾਂ ਫਿਰ ਆਪਣੀ ਫੌਜ ਨੂੰ ਕਹਿ ਕਰਕੇ ਆਪ ਹੀ ਆਪਣੇ ਭਰਾ ਨੂੰ ਮਾਰ ਵੀ ਦੇ ਸਕਦਾ ਹੈ। ਇੱਥੋਂ ਤੱਕ ਰਾਜ ਦੇ ਵਿੱਚ ਇਸ ਬਾਦਸ਼ਾਹੀ ਦੇ ਨਸ਼ੇ ਦੇ ਵਿੱਚ ਉਹ ਸਾਰਾ ਮਦਮਸਤ ਹੋਇਆ ਹੋਇਆ ਹੈ, ਇੱਥੋਂ ਤੱਕ ਆਪ ਫੜ ਕਰਕੇ ਮੈਨੂੰ ਮਾਰ ਵੀ ਸਕਦਾ।
1: ਬਲੀ ਤਬ ਸਕਾ ਬਚਾਏ,
0: ਕਹਿੰਦੇ ਐਸਾ ਕੋਈ ਬਲੀ ਬਹਾਦਰ ਨਹੀਂ ਮੇਰੇ ਨਾਲ ਜੋ ਮੈਨੂੰ ਬਚਾ ਸਕੇ, ਜੋ ਮੇਰੇ ਪ੍ਰਾਣਾਂ ਦੀ ਰੱਖਿਆ ਕਰ ਸਕੇ।
1: 22 ਲੱਖ ਚਮੂ ਜਿਹ ਸੰਗ,
0: ਵਿਚਾਰਦਾ ਹੈ ਕਿ ਉਸ ਔਰੰਗਜ਼ੇਬ ਬਾਦਸ਼ਾਹ ਦੇ ਵੱਡੇ ਪੁੱਤਰ ਨੇ ਬਾਦਸ਼ਾਹੀ ਹਾਸਲ ਕਰ ਲਈ ਹੋਵੇਗੀ, ਜਿਹਦੇ ਨਾਲ ਕਹਿੰਦੇ ਨੇ 22 ਲੱਖ ਦੀ ਗਿਣਤੀ ਦੇ ਵਿੱਚ ਚਤੁਰੰਗੀ ਫੌਜ ਹੈ, ਉਹ 22 ਲੱਖ ਦੀ ਗਿਣਤੀ ਦੇ ਵਿੱਚ ਚਤੁਰੰਗੀ ਫੌਜ ਦਾ ਮਾਲਕ ਬਾਦਸ਼ਾਹ ਬਣਿਆ ਹੈ। ਕਹਿੰਦੇ ਉਹਦੇ ਨਾਲ ਫਿਰ ਕਿਤੇ ਪ੍ਰਕਾਰ ਦੀ ਜੰਗ ਕਰਨਾ ਨਹੀਂ ਬਣ ਸਕਦਾ, ਉਹਦੀ ਆਪ ਬਹਾਦਰੀ ਉਹਦੇ ਗਿਣਤੀ ਦੇ ਨਾਲ ਬਹੁਤ ਹੀ ਜ਼ਿਆਦਾ ਲੱਖਾਂ ਦੀ ਗਿਣਤੀ ਵਿੱਚ ਫੌਜ ਹੈ, ਤੇ ਮੇਰੇ ਨਾਲ ਤਾਂ ਕੁਛ ਵੀ ਨਹੀਂ, ਕੋਈ ਬਹਾਦਰ ਸੁਰਮੀ ਵੀ ਨਾਲ ਨਹੀਂ ਹਨ। ਇਸ ਕਰਕੇ ਕਹਿੰਦੇ ਉਹਦੇ ਨਾਲ ਜੰਗ ਕਰਨੀ ਇਹ ਗੱਲ ਬਣਦੀ ਨਹੀਂ।
1: ਬੁਲਾਏ ਬਿਠਾਏ
0: ਉਸ ਵੇਲੇ ਕਹਿੰਦੇ ਜਿਵੇਂ ਹੀ ਬਹਾਦਰ ਸ਼ਾਹ ਇਸ ਭਾਰਤ ਦੇ ਦੇਸ਼ ਦੇ ਵਿੱਚ ਪ੍ਰਵੇਸ਼ ਹੋਇਆ, ਇਸ ਭਾਰਤ ਦੇ ਦੇਸ਼ ਦੇ ਵਿੱਚ ਜੋ ਵੀ ਬਹਾਦਰ ਸ਼ਾਹ ਦੇ ਹਿਤੂ ਜਨ ਸਨ, ਉਹਦੇ ਭਲਾ ਚਾਹੁਣ ਵਾਲੇ, ਐਸੇ ਆਪਣੇ ਪ੍ਰੇਮੀਆਂ ਨੂੰ, ਹਿਤੂਆਂ ਨੂੰ ਆਪਣੇ ਕੋਲ ਬੁਲਾ ਲਿਆ ਹੈ।
1: ਉਹਨਾਂ
0: ਸਾਰਿਆਂ ਨੂੰ ਪਿਆਰੋ ਕਹਿੰਦੇ ਨੇ ਬੁਲਵਾ ਕਰਕੇ ਸਾਰੀ ਬਿਰਤਾਂਤ ਸਾਰੀ ਗੱਲ ਬਾਲ ਦੱਸੀ ਹੈ ਕਿ ਇਸ ਪ੍ਰਕਾਰ ਔਰੰਗਜ਼ੇਬ ਦੀ ਮ੍ਰਿਤਿਓ ਹੋਈ, ਉਹਦੇ ਮੌਤ ਤੋਂ ਬਾਅਦ ਵੱਡੇ ਪੁੱਤਰ ਨੇ ਆਪਣੀ ਬਾਦਸ਼ਾਹੀ ਹਾਸਲ ਕਰ ਲਈ ਹੋਵੇਗੀ, ਉਹਦੇ ਨਾਲ ਕਿਤੇ ਪ੍ਰਕਾਰ ਆਪਣੀ ਬਣਦੀ ਨਹੀਂ। ਜੇ ਉਹਦੇ ਮੈਂ ਸਾਹਮਣੇ ਚਲਾ ਵੀ ਜਾਵਾਂਗਾ ਤਾਂ ਉਹ ਫੜ ਕਰਕੇ ਆਪ ਮੈਨੂੰ ਮਾਰ ਵੀ ਸਕਦਾ ਹੈ। ਇਹ ਸਾਰੀ ਵਿਰਤਾਂਤ ਸਾਰੀ ਵਾਰਤਾ ਉਹਨਾਂ ਸਾਰੇ ਆਪਣੇ ਹਿਤੂ ਜਨਾਂ ਨੂੰ ਬੁਲਵਾ ਕਰਕੇ ਕਹਿਣ ਲੱਗਾ।
1: ਮੌਕਾ ਕਰਦ ਕਿਆ ਅਬ ਹੈ,
0: ਵਿਚਾਰਦਾ ਹੈ ਸਾਰਿਆਂ ਕੋਲੋਂ ਆਪਣੀ ਰਾਏ ਮੰਗਦਾ ਹੈ ਕਿ ਹੁਣ ਮੇਰੇ ਕੋਲੋਂ ਕਿਹੜੇ ਕੰਮ ਨੂੰ ਕਿਹੜੇ ਕਾਰਜ ਨੂੰ ਕਰਨਾ ਹੁਣ ਬਣ ਸਕਦਾ।
1: ਜਿਸ ਤੇ ਜੀਤ ਪ੍ਰਾਣ ਬਚ ਰਹਾ,
0: ਕਹਿੰਦੇ ਨੇ ਜਿਹਦੇ ਕਰਕੇ ਮੇਰੇ ਆਪ ਦੇ ਪ੍ਰਾਣ ਵੀ ਬਚ ਜਾ ਸਕਣ, ਇਹ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ। ਹੁਣ ਤੁਸੀਂ ਦੱਸਣਾ ਕਰੋ ਕਿ ਮੇਰੇ ਲਈ ਕਿਹੜਾ ਕਾਰਜ ਕਿਹੜਾ ਕੰਮ ਕਰਨਾ ਹੀ ਯੋਗ ਹੋਵੇਗਾ।
1: ਚਲਾਂ ਭਾਜ ਕੇ ਡਿੱਡ ਕਿਤ ਹੋਏ,
0: ਕਹਿੰਦੇ ਇਸ ਪ੍ਰਕਾਰ ਜਾਂ ਤਾਂ ਮੈਂ ਉਹਦੇ ਕੋਲੋਂ ਭੱਜ ਕੇ ਚਲਾ ਜਾਵਾਂ ਕਿਤੇ, ਜਾਂ ਫਿਰ ਐਸੀ ਮੇਰੇ ਕੋਲ ਕੋਈ ਸਲਤਨਤ ਹੋਵੇ, ਫੌਜ ਹੋਵੇ, ਜੇ ਮੈਂ ਦ੍ਰਿੜਤੇ ਦੇ ਨਾਲ ਆਪਣੇ ਪੈਰ ਗੜ ਕੇ ਆਪਣੇ ਭਰਾ ਦਾ ਸਾਹਮਣਾ ਕਰਾਂ।
1: ਬਲੀ ਸਹਾਇਕ ਬਨ ਹੈ ਕੋਈ,
0: ਐਸਾ ਕੌਣ ਹੋਵੇਗਾ ਜੋ ਮੇਰਾ ਆਪ ਬਲੀ ਬਹਲਵਾਨ ਬਹਾਦਰ ਬਣ ਕੇ ਮੇਰੀ ਸਹਾਇਤਾ ਕਰ ਸਕੇ।
1: ਪੀਰ ਫਕੀਰ ਔਲੀਆ ਮਹਾ,
0: ਕਹਿੰਦਾ ਹੈ ਬਹਾਦਰ ਸ਼ਾਹ ਸਾਰੇ ਆਪਣੇ ਬੁਲਾ ਲੈ ਕਰਕੇ ਹਿਤੂ ਜਨਾਂ ਨੂੰ ਕਿ ਤੁਸੀਂ ਜਾ ਕਰਕੇ ਭਲੀ ਪ੍ਰਕਾਰ ਕੋਈ ਪੀਰ ਫਕੀਰਾਂ ਨੂੰ ਔਲੀਆਂ ਨੂੰ ਤੁਸੀਂ ਜਾ ਕਰਕੇ ਲੱਭਣਾ ਕਰੋ।
1: ਜੋ ਪ੍ਰਾਪਤ ਹੋਏ ਕਹਾ,
0: ਕਹਿੰਦੇ ਜਿੱਥੇ ਮਰਜ਼ੀ ਹੋਵੇ ਉੱਥੇ ਜਾ ਕਰਕੇ ਤੁਸੀਂ ਖੋਜੋ, ਜੇ ਕੋਈ ਐਸਾ ਪੀਰ ਫਕੀਰ ਔਲੀਆ ਐਸਾ ਕੋਈ ਸਾਨੂੰ ਪ੍ਰਾਪਤ ਹੋ ਜਾਵੇ।
1: ਜਿਮ ਸੋ ਕਹਿ ਕਰੈ ਸੋ ਕਾ ਜਾ,
0: ਕਹਿੰਦੇ ਉਸ ਹੀ ਪੀਰ ਫਕੀਰ ਨੂੰ ਕਹਿ ਕਰਕੇ ਹੀ ਆਪਣੇ ਮਨ ਦੇ ਮੁਤਾਬਿਕ ਗੱਲ ਕਹਿ ਕੇ ਉਹਦੇ ਕੋਲ ਆਪਾਂ ਪੂਰੀ ਕਰਵਾ ਲਵੇ।
1: ਜਹ ਕਹਿ ਕਰੋ ਬਟਨ ਨਰ ਆ ਜਾ,
0: ਕਹਿੰਦੇ ਹੁਣ ਹੀ ਤੁਸੀਂ ਸਾਰੇ ਹੁਣ ਹੀ ਜਿੱਥੇ ਕਿੱਥੇ ਹੋਵੇ ਤੁਸੀਂ ਸਾਰੇ ਸ਼ਹਿਰ ਦੇ ਇਸ ਦੇਸ਼ ਦੇ ਵਿੱਚ ਤੁਸੀਂ ਲੱਭਣਾ ਕਰੋ, ਖੋਜੋ ਜੋ ਕੋਈ ਵੱਡਾ ਪੀਰ ਫਕੀਰ ਔਲਿਆ ਸਾਨੂੰ ਪ੍ਰਾਪਤ ਹੋਵੇ, ਉਹਦੇ ਕੋਲੋਂ ਹੀ ਅਸੀਂ ਆਪਣੀ ਹੁਣ ਸਹਾਇਤਾ ਮੰਨ ਸਕਦੇ।
1: ਸਭ ਮਹਿ ਨੰਦ ਲਾਲ ਤਬ ਕਹਿਓ,
0: ਕਵੀ ਜੀ ਕਹਿੰਦੇ ਪਿਆਰਿਓ ਉਸ ਵੇਲੇ ਬਹਾਦਰ ਸ਼ਾਹ ਦੇ ਕੋਲ ਨੰਦ ਲਾਲ ਨਾਮ ਦਾ ਇੱਕ ਮੁਨਸ਼ੀ ਸੀ। ਉਸ ਵੇਲੇ ਬਹਾਦਰ ਸ਼ਾਹ ਦੀ ਸਾਰੀ ਗੱਲ ਨੂੰ ਸੁਣ ਕਰਕੇ ਉਹ ਨੰਦ ਲਾਲ ਮੁਨਸ਼ੀ ਨੇ ਇਸ ਪ੍ਰਕਾਰ ਬਹਾਦਰ ਸ਼ਾਹ ਦੇ ਪ੍ਰਤੀ ਬਚਨ ਕੀਤੇ।
1: ਇੱਕ ਗੁਰੂ ਸਾਹਿਬ ਅਸ ਲਹਿਓ,
0: ਕਿਹੇ ਬਹਾਦਰ ਸ਼ਾਹ ਇੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਸਿੱਖਾਂ ਦੇ ਗੁਰੂ ਹਨ, ਉਹ ਇਸ ਪ੍ਰਕਾਰ ਅਸੀਂ ਵੇਖ ਸਕਦੇ ਬਹੁਤ ਹੀ ਜ਼ਿਆਦਾ ਅਜ਼ਮਤਾਂ ਕਰਾਮਾਤਾਂ ਦੇ ਨਾਲ ਭਰਪੂਰ ਹਨ।
1: ਤਿਨ ਸਮ ਪ੍ਰਾਪਤ ਕਹੂੰ ਨਾ ਕੋਈ,
0: ਕਹਿੰਦਾ ਹੈ ਬਹਾਦਰ ਸ਼ਾਹ ਦੇਖ ਲੈ ਉਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਉਹਨਾਂ ਦੇ ਬਰਾਬਰੀ ਦੇ ਵਰਗਾ, ਜੇ ਆਪਾਂ ਜਿੱਧਰ ਮਰਜ਼ੀ ਆਪਾਂ ਵੇਖ ਲਈਏ ਖੋਜ ਵੀ ਕਰ ਲਈਏ ਤਾਂ ਕਹਿੰਦੇ ਉਸ ਗੁਰੂ ਮਹਾਰਾਜ ਜੀ ਦੇ ਬਰਾਬਰ ਦਾ ਹੋਰ ਕੋਈ ਸਾਨੂੰ ਨਹੀਂ ਮਿਲ ਸਕਦਾ।
1: ਸਕਲ ਜਗਤ ਫਿਰ ਖੋਜੋ ਜੋਏ,
0: ਭਾਵੇਂ ਤੁਸੀਂ ਸਾਰਾ ਹੀ ਜਗਤ ਵੀ ਖੋਜ ਕੇ ਲੱਭਣਾ ਕਰੋ, ਪਰ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ। ਕਹਿੰਦੇ ਐਸਾ ਉਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਰਗਾ, ਉਹਨਾਂ ਦੇ ਵਰਗਾ ਤੇਜ ਬਲਵਾਨ ਬਹਾਦਰ ਸੂਰਬੀਰ ਕਰਾਮਾਤਾ ਅਜ਼ਮਤਾਂ ਦੇ ਨਾਲ ਭਰਪੂਰ, ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਰਾਬਰੀ ਵਰਗਾ ਹੋਰ ਕੋਈ ਸੰਸਾਰ ਦੇ ਵਿੱਚ ਨਹੀਂ ਲੱਭ ਸਕੇਗਾ।
1: ਜਾਣਤ ਹੋ ਪਹਿਲ ਭਾਂਤੀ,
0: ਕਿਹੇ ਬਹਾਦਰ ਸ਼ਾਹ ਤੂੰ ਹੀ ਭਲੀ ਪ੍ਰਕਾਰ ਜਾਣਦਾ ਹੈ, ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਆਪਣਾ ਸਾਹਮਣਾ ਕੀਤਾ ਹੈ, ਹਰ ਇੱਕ ਜੰਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਫਤਿਹ ਜਿੱਤ ਪ੍ਰਾਪਤ ਕੀਤੀ ਹੈ, ਉਹਨਾਂ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਿਮਾ ਨੂੰ ਵਡਿਆਈਆਂ ਨੂੰ, ਹੇ ਬਹਾਦਰ ਸ਼ਾਹ ਤੂੰ ਆਪ ਵੀ ਭਲੀ ਪ੍ਰਕਾਰ ਜਾਣਦਾ।
1: ਵਿਦਤ ਸਭਨ ਮਹਿ ਜਿਨ ਕਰਮਾਤੀ,
0: ਕਹਿੰਦੇ ਜਿਨ੍ਹਾਂ ਦੀ ਕਰਾਮਾਤਾ ਨੂੰ ਜਿਨ੍ਹਾਂ ਦੇ ਤੇਜ ਪ੍ਰਤਾਪ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹਨ।
1: ਕਿਰਪਾ ਕਰਹਿ ਜੇ ਬਨ ਹੈ ਸਹਾਈ,
0: ਜੇ ਬਹਾਦਰ ਸ਼ਾਹ ਵੇਖ ਲੈ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੇ ਸਾਡੇ ਦੇ ਉੱਪਰ ਕਿਰਪਾ ਕਰੇ ਤਾਂ ਕਹਿੰਦੇ ਆਪਣੇ ਸਾਰੇ ਹੀ ਕਾਰਜ ਸੱਚੇ ਪਾਤਸ਼ਾਹ ਸਤਿਗੁਰੂ ਮਹਾਰਾਜ ਆਪ ਹੀ ਸਾਡੀ ਸਹਾਇਤਾ ਕਰ ਸਕਦੇ ਹਨ।
1: ਜਗ ਕੀ ਸਲਤਨ ਲਿਹੁ ਪਾਏ,
0: ਕਹਿੰਦੇ ਇਸ ਪ੍ਰਕਾਰ ਬਚਨ ਕਰਦੇ ਕਿ ਤੋਂ ਹੀ ਇਸ ਵੇਲੇ ਸੰਸਾਰ ਦੀ ਇਸ ਜਗਤ ਦੀ ਜਿਹੜੀ ਕਿ ਤੈਂ ਬਾਦਸ਼ਾਹੀ ਸਲਤਨਤ ਪ੍ਰਾਪਤ ਕਰਨਾ ਚਾਹੁੰਦਾ ਹੈ ਨਾ, ਤਾਂ ਕਹਿੰਦੇ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਣਾਂ ਦੀ ਓਟ ਆਸਰਾ ਲੈ, ਸਤਿਗੁਰੂ ਪਾਤਸ਼ਾਹ ਮਹਾਰਾਜ ਤੋਂ ਜਾ ਕਰਕੇ ਆਪ ਸਤਿਗੁਰੂ ਜੀ ਤੋਂ ਹੀ ਆਪ ਚਰਣਾਂ ਵਿੱਚ ਪੈ ਕੇ ਉਹਨਾਂ ਦੇ ਕੋਲੋਂ ਸਹਾਇਤਾ

ਔਰ ਨਹੀਂ ਨੀਰਜ ਦਾ ਨੀਰਜ ਸਭ ਕੁਝ ਹੀ ਗਵਾ ਬੈਠਾ ਸੀ ਇਥੋਂ ਨੀਰਜ ਸੋਚਦਾ ਕਿ ਗਵਾ ਬੈਠਾ ਸੀ ਮੈਂ ਕਿਤੇ ਪ੍ਰਤਾਰ ਇਸ ਦੇਸ਼ ਛੱਡ ਕੇ ਭੱਜ ਕੇ ਚਲੇ ਜਾਵਾਂ ਜਾਂ ਕਿ ਪਾਪ ਦੇ ਚਲੇ ਜਾਂਦੀ ਆਪ ਮੈਂ ਤੱਕਿਆ ਆਪਣੇ ਆਪ ਨੂੰ ਬਚਾ ਲਵਾਂ ਆਪ ਮੈਂ ਤੱਕਿਆ ਜਿਵੇਂ ਹੀ ਇਸ ਨਦਾਲ ਮੁਸ਼ੀ ਨੇ ਜਿਵੇਂ ਹੀ ਇਸ ਸਤਿਗੁਰੂ ਪਾਸ਼ਾ ਮਹਾਰਾਜ ਨੇ ਦੇ ਗੱਲ ਨੂੰ ਬੜੀ ਪਾਸ਼ਾ ਆਪ ਸਮਝਦੇ ਆ ਹਰ ਕੋਈ ਆਇਆ ਉਸ ਵੇਲੇ ਬਹਾਦਰ ਸ਼ਾਹ ਉਹਦੇ ਮਨ ਦੇ ਵਿੱਚ ਬਹਾਦਰ ਨਹੀਂ ਆਨੰਦ ਪ੍ਰਸੰਨਤਾ ਪੈ ਰਹੀ ਸੀ ਆਨੰਦ ਪ੍ਰਸੰਨਤਾ ਪੈ ਰਹੀ ਸੀ ਉਸ ਵੇਲੇ ਗੱਲ ਸੁਣਦਿਆ ਸਾਰ ਬਹਾਦਰ ਸ਼ਾਹ ਦੇ ਦਿਲ ਵਿੱਚ ਬਹੁਤ ਹੀ ਸਾਸਨ ਹੋ ਗਿਆ ਬਹੁਤ ਹੀ ਪ੍ਰਸੰਨ ਹੋ ਗਿਆ ਕਿਹੜਾ ਲੱਗਾ ਕਿ ਹੇ ਭਾਈ ਨੰਦਲਾਲ ਮੁਸ਼ੀ ਜੋ ਤਲਾਏ ਮੁਸ਼ੀ ਜੀ ਮਿਲਿਆ ਚੰਗੀ ਜੋ ਤਲਾਈ ਹੈ ਬਹੁਤ ਹੀ ਬੜਿਆ ਇਸ ਦੀ ਸਾਰ ਦੇ ਵਿੱਚ ਸਤਿਗੁਰੂ ਪਾਸ਼ਾ ਮਹਾਰਾਜ ਜੀ ਨਮਸਕਾਰ ਪੰਨਾ ਦੀ ਜੋਗ ਜੀ ਨਮਸਕਾਰ ਉਹਨਾਂ ਤੋਂ ਇਲਾਵਾ ਵੀ ਸੰਸਾਰ ਦੇ ਵਿੱਚ ਉਹਨਾਂ ਤੋਂ ਵੀ ਆਪਣਾ ਸੰਸਾਰ ਪਰਵਾਰ ਸੂਰ ਵੀ ਅਸਥਾ ਵੀਰ ਪ੍ਰਗਾਮਰ ਕੋਈ ਨਹੀਂ ਹੈ ਕੰਮ ਕੋਈ ਨਹੀਂ ਹੈ ਕਹਿੰਦਾ ਬਾਦਸ਼ਾਹ ਕਹੇ ਮੁਸ਼ੀ ਜੀ ਤੁਸੀਂ ਸੁਣਾਉਂਦੇ ਹੋ ਕਿ ਮੁਸ਼ੀ ਕਿ ਤੁਸੀਂ ਹੀ ਜਾ ਕੇ ਸਤਿਗੁਰੂ ਪਾਸ਼ਾ ਮਹਾਰਾਜ ਜੀ ਦੇ ਕੋਲ ਸਾਡੇ ਪ੍ਰਤੀ ਸਾਡੇ ਕੋਲ ਆਪ ਦੇ ਕਰੀ ਸਹਾਇਤਾ ਮੰਗੋ ਆਪ ਤੁਹਾਡੇ ਤੋਂ ਬਿਨਾ ਇਹ ਕੰਮ ਹੋਰ ਕੋਈ ਨਹੀਂ ਕਰ ਸਕਦਾ ਹੋਰ ਕੋਈ ਨਹੀਂ ਸਿਆਣੇ ਹੋ ਬਹਾਦਰ ਸ਼ਾਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਜਿੰਨਾ ਮਰਜ਼ੀ ਛੇਤੀ ਹੋਵੇ ਸਤਿਗੁਰੂ ਮਹਾਰਾਜ ਜੀ ਦੀ ਹੋਵੇ ਖਬਰ ਸਾਰਾ ਹੀ ਲੈ ਲਈ ਹੈ ਗੋਬਿੰਦ ਸਿੰਘ ਮਹਾਰਾਜ ਦੀਵਾਨ ਦੇ ਵਿੱਚ ਰਾਜਮਾਨ ਸਨ।

0: ਉਹ ਤਾਂ ਜਿਕੇ ਜਲਾ ਜਮਾ ਕਿਤੇ ਲੁਕ ਕੇ ਆਪਣੇ ਪ੍ਰਾਣ ਬਚਾਲਵਾ ਕਿਤੇ ਲੁਕ ਕੇ ਆਪਣੇ ਪ੍ਰਾਣ ਦੀ ਬਚਾਲਵਾ ਸਮਾਦੀ ਗੱਲ ਹਾਲਤ ਹੋਈ ਹੈ ਤਾਂ ਛੇ ਗੱਲ ਜਾਣਦਾ ਹੋਈ ਕਿਛਾ ਜੀਓ ਮੈਂ ਆਪ ਜੀ ਕਰੇ ਹੋਏ ਸ਼ਰਸ਼ਨ ਨੂੰ ਬਾਦ ਸ਼ਾਪ ਜੀ ਦੀ ਪ੍ਰਕਾਰ ਬਚ ਲਵੇਗਾ ਸ਼ਾਪ ਜੀ ਦੀ ਪ੍ਰਕਾਰ ਬਚ ਲਵੇਗਾ ਕਿਉਂ ਤੇ ਛੇਤੀ ਹੀ ਯਾਦ ਕਰਕੇ ਭੱਜ ਗਏ ਤੇ ਛੇਤੀ ਹੀ ਜਿੱਦੇ ਕਰੇ ਹੋਏ ਭਜਨਾਂ ਨੂੰ ਆਹਾਂ ਦੇ ਸ਼ਰਨ ਨੂੰ ਯਾਦ ਕਰ ਕੇ ਸੁਣਾ ਦੇਵਾਂਗਾ ਤੇ ਸੁਣਾ ਦੇਵਾਂਗਾ ਇਸ ਪ੍ਰਕਾਰ ਕਹਿੰਦੇ ਸੇਸ ਨੂੰ ਆਪਣੇ ਹੱਥ ਦੇ ਵਿੱਚ ਤੂੰ ਲਿਖਣਾ ਕਰ ਕੇ ਸੱਚੇ ਪਾਤਸ਼ਾਹ ਜੋ ਵੀ ਵਚਨ ਹੋਵੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਵਚਨਾਂ ਨੂੰ ਸਾਬ ਪੂਰੇ ਕਰਾਂਗਾ ਕਹਿੰਦੇ ਗੁਰੂ ਮਹਾਰਾਜ ਸਾਡੀ ਹੁਣ ਸਾਡੀ ਸਹਾਇਤਾ ਕਰ ਸਕਦੇ ਨੇ ਹੁਣ ਸਾਡੀ ਸੇਵਾ ਕਰ ਸਕਦੇ ਨੇ ਜੀ ਸਾਡੇ ਉੱਪਰ ਜਿੰਨੇ ਵੀ ਸੰਕਟ ਦੇ ਵਿਧਾ ਹੈ ਉਹ ਗੁਰੂ ਮਹਾਰਾਜ ਜੀ ਆਪ ਜੀ ਮਾਤਾ ਦੇ ਵਿੱਚ ਹੀ ਮਾਤਾ ਜੀ ਸਕਦੇ ਨੇ ਵਿੱਚ ਹੀ ਦੂਰ ਕਰ ਸਕਦੇ ਕਹਿੰਦੇ ਉਹਨਾਂ ਸਤਿਗੁਰੂ ਮਹਾਰਾਜ ਜੀ ਦਾ ਕਹਿੰਦੇ ਵੀ ਬੜੀ ਸਾਰੀ ਇਹ ਸੰਸਾਰ ਦੀ ਵੀ ਦੂਰੀ ਨਹੀਂ ਹੈ ਇਸ ਸੰਸਾਰ ਦੇ ਹੀ ਸਾਰੇ ਨਹੀਂ ਹੱਥ ਪ੍ਰਗਟ ਆਪ ਦੇ ਤੁਸੀਂ ਦੇਖਦੇ ਹੋ ਦੇਖ ਸਕਦੇ ਹੋ ਤੁਸੀਂ ਇਸ ਦੇ ਉੱਪਰ ਵਿਸ਼ਵਾਸ ਕਰਦੇ ਹੋ ਪ੍ਰਗਟ ਇਸ ਦੀ ਦੁਨੀਆ ਉਹਨਾਂ ਦੀ ਅਸਮਾਪੀਆਂ ਕਿਆ ਮਾਤਾ ਉਹਨਾਂ ਦੇ ਸੰਸਾਰ ਦੇ ਵਿੱਚ ਪ੍ਰਗਟ ਹਨ ਇਸ ਸੰਸਾਰ ਦੇ ਵਿੱਚ ਪ੍ਰਗਟ ਹਨ ਕਹਿੰਦੇ ਜਿਵੇਂ ਕਿ ਧੰਨ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਮਹਾਰਾਜ ਜੀ ਦੇ ਉਹਨਾਂ ਦੇ ਧਿਆਨ ਦੇ ਵਿੱਚ ਸਮਾਂ ਦੇ ਸਰੂਪ ਦੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਵਿਰਾਜਮਾਨ ਹਨ ਇਸ ਪ੍ਰਕਾਰ ਦਸਾਂ ਗੁਰਾਂ ਦੇ ਆਪ ਸੰਸਾਰ ਦੇ ਸੁਰਾਂ ਦੇ ਲੋਕ ਆਪ ਸੰਸਾਰ ਦੇ ਸਾਰੇ ਲੋਕ ਸਾਰਿਆਂ ਨੂੰ ਪੂਜਦੇ ਹਨ ਕਹਿੰਦਾ ਹੈ ਉਸ ਵੇਲੇ ਸਾਡੀ ਗੱਲ ਨੂੰ ਸੁਣ ਕੇ ਉਸ ਵੇਲੇ ਸਾਡੇ ਦਰਸ਼ਨ ਕਰ ਸਕੇ ਨੰਦ ਲਾਲ ਮੱਛੀ ਨੂੰ ਕਹਿਣ ਲੱਗਾ ਨੰਦ ਲਾਲ ਮੱਛੀ ਨੂੰ ਕਹਿਣ ਲੱਗਾ ਇਹ ਸਾਰੀ ਗੱਲ ਬਾਤ ਨੂੰ ਵਾਰਤਾ ਸੁਣੇ ਸਾਰੀ ਗੱਲ ਬਾਤ ਨੂੰ ਅੱਛਾ ਸੁਣ ਕੇ ਕਹਿੰਦੇ ਨੰਦ ਲਾਲ ਮੱਛੀ ਜੀ ਇਹ ਹੁਣ ਤੁਸੀਂ ਹੀ ਸੱਚੀ ਜੀ ਚੰਗੀ ਪ੍ਰਕਾਰ ਨੂੰ ਚਾਸੀ ਹੀ ਨਿਰਣਾ ਕਰ ਲਵੋ ਜੋ ਵੀ ਗੁਰੂ ਮਹਾਰਾਜ ਦਾ ਬਚਨ ਹੋਵੇ ਜੋ ਵੀ ਗੁਰੂ ਮਹਾਰਾਜ ਦਾ ਬਚਨ ਮਹਾਰਾਜ ਦਾ ਸਵਾਲ ਕਰੋਗੇ ਗੁਰੂ ਮਹਾਰਾਜ ਦੇ ਬਚਨ ਦੇ ਸਾਡੇ ਸੁਰ ਮਹਾਰਾਜ ਦੇ ਦੀਵਾਨ ਹਨ ਸੰਤ ਦੇ ਪ੍ਰਵਾਨ ਹਨ ਤੁਸੀਂ ਜਾਣਨਾ ਕਰੋਗੇ ਕਿਵੇਂ ਅਸੀਂ ਜਿਵੇਂ ਕਿਵੇਂ ਹੋਵੇਗੇ ਕਿਵੇਂ ਅਸਲੀ ਨਾਲ ਕਿਵੇਂ ਹੋਵੇ ਸ਼ਾਹੀ ਅਸਲੀ ਅਸੀਂ ਪ੍ਰਾਪਤ ਕਰ ਸਕਦੇ ਵੀ ਅਸੀਂ ਪ੍ਰਾਪਤ ਕਰ ਸਕਦੇ ਕਿਵੇਂ ਸਾਰੀ ਕਿਵੇਂ ਸਾਰੀ ਕਿਵੇਂ ਬਾਦਸ਼ਾਹੀ ਦੇ ਦਰਨ ਪ੍ਰਾਪਤ ਕਰ ਸਕਦੇ ਹਾਂ ਸ਼ਾਹੀ ਸਲਤਨਤ ਸਾਰੀ ਕਰ ਸਕਦੇ ਤੁਸੀਂ ਹੀ ਹੁਣ ਜਾ ਕੇ ਸਾਡੇ ਗੁਰੂ ਮਹਾਰਾਜ ਦੇ ਲਈ ਕੋਈ ਪੁੱਛੋ ਕਰਕੇ ਗੁਰੂ ਮਹਾਰਾਜ ਦਾ ਸਾਰਾ ਭੇਦ ਪੁੱਛੋ ਕਿ ਤੁਸੀਂ ਆਓ ਭੇਦ ਕਰਕੇ ਤੁਸੀਂ ਆਓ ਕਹਿੰਦੇ ਹੁਣ ਇਸ ਵੇਲੇ ਕਿਹੜਾ ਕਾਰਜ ਹੈ ਹੁਣ ਇਸ ਕਿਹੜਾ ਕੰਮ ਕਰਨਾ ਬਣ ਜਾਂਦਾ ਹੈ ਕਹਿੰਦੇ ਫਿਰ ਤੋਂ ਬਹਾਦਰ ਸ਼ਾਹ ਦੀ ਗੱਲ ਨੂੰ ਕਹਿੰਦੇ ਫਿਰ ਤੋਂ ਬਹਾਦਰ ਸ਼ਾਹ ਦੀ ਗੱਲ ਨੂੰ ਸੁਣ ਕੇ ਫਿਰ ਸਤਿਗੁਰੂ ਮਹਾਰਾਜ ਦੇ ਦਰਬਾਰ ਆਉਣ ਵਾਸਤੇ ਤਿਆਰ ਹੋਇਆ ਕਹਿੰਦੇ ਪਿਆਰੇ ਉਸ ਵੇਲੇ ਬਹਾਦਰ ਸ਼ਾਹ ਦੇ ਬਚਨ ਨੂੰ ਸੁਣ ਕੇ ਬਹਾਦਰ ਸ਼ਾਹ ਦੀ ਕੋ ਨੰਦ ਲਾਲ ਕੇ ਸੀ ਆਪ ਉਸ ਵੇਲੇ ਕਹਿੰਦੇ ਸ਼ਿਸ਼ਤਾ ਦੇ ਨਾਲ ਉਸ ਵੇਲੇ ਕਹਿੰਦੇ ਸ਼ਿਸ਼ਤਾ ਦੇ ਹੋਇਆ ਗੁਰੂ ਮਹਾਰਾਜ ਦੇ ਕੋਲ ਆ ਪਹੁੰਚਿਆ ਮਹਾਰਾਜ ਦੇ ਕੋਲ ਆ ਪਹੁੰਚਿਆ ਕਹਿੰਦੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਦੇ ਕੋਲ ਦੇ ਪਾਤਸ਼ਾਹ ਉਹ ਨੰਦ ਲਾਲ ਪੁੱਛਿਆ ਕਿ ਚਰਨਾਂ ਉਹ ਨੰਦ ਦੇ ਪਾਤਸ਼ਾਹ ਜੀ ਦਾ ਕਰਕੇ ਚਰਨਾਂ ਨੂੰ ਨਮਸਕਾਰ ਕੀਤੀ ਹੈ ਨਮਸਕਾਰ ਕੀਤੀ ਹੈ ਆ ਕਰਕੇ ਸਭ ਤੋਂ ਪਹਿਲਾਂ ਨੰਦ ਲਾਲ ਪੁੱਛੀ ਕਿ ਸਭ ਤੋਂ ਪਹਿਲਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਿਸ ਗੁਲਾਬ ਦੇ ਉੱਪਰ ਨਮਸਕਾਰ ਕਰਕੇ ਆਪਣਾ ਸੀਸ ਝੁਕਾਇਆ ਹੈ ਫਿਰ ਅਸੀਂ ਇਸ ਵਾਰ ਪਾਤਸ਼ਾਹ ਮਹਾਰਾਜ ਨੂੰ ਵਿਦਾ ਕਰਕੇ ਬਿਰਸ ਪੈਂਦਾ ਬਚਨ ਹਨ ਕਹਿੰਦੇ ਜਿਵੇਂ ਹੀ ਉਸ ਨੰਦ ਲਾਲ ਮੱਛੀ ਜੋ ਇਸ ਪ੍ਰਕਾਰ ਦੇ ਬਚਨ ਦੇ ਪ੍ਰਕਾਰ ਦੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਆਸ ਰੱਖੀ ਜਾਵੇ ਤੇ ਬਾਦਸ਼ਾਹੀ ਸਰਕਾਰ ਪ੍ਰਾਪਤ ਹੋਵੇ ਤੇ ਬਾਦਸ਼ਾਹੀ ਕਹਿੰਦੇ ਪ੍ਰਾਪਤ ਹੋਵੇ ਬਹਾਦਰ ਸ਼ਾਹ ਸਾਡੇ ਚਰਨੀ ਪਿਆ ਹੈ ਜਿਹਦੇ ਪਿਛਾ ਅਸੀਂ ਚਰਨੀ ਪਈ ਹੈ ਉਹਦੇ ਬਾਦਸ਼ਾਹੀ ਦੇਣਾ ਚਾਹੁੰਦੇ ਹਾਂ ਉਹਨੂੰ ਬਾਦਸ਼ਾਹੀ ਦੇਣਾ ਚਾਹੁੰਦੇ ਹਾਂ ਦੂਜੀ ਗੱਲ ਬਹਾਦਰ ਸ਼ਾਹ ਦੀ ਉਮਰ ਅਸੀਂ ਵੇਖੀ ਹੈ ਬਹਾਦਰ ਸ਼ਾਹ ਕੁਛ ਰਾਜੀ ਹੋਈ ਥੋੜੀ ਹੀ ਕਰਾ ਲਾਲ ਹੈ ਉਹ ਬੱਚੀ ਇਹਦੀ ਬਾਦਸ਼ਾਹੀ ਅਧਰਾ ਭੋਗਣ ਤੱਕ ਹੀ ਇਹਦੀ ਬਾਦਸ਼ਾਹੀ ਦੇ ਬਾਦਸ਼ਾਹੀ ਕਰ ਸਕਣਗੇ ਸੰਸਾਰ ਦੇ ਇਹਨਾਂ ਤੋਂ ਇਕਾਰ ਸੰਸਾਰ ਦੇ ਵਿੱਚ ਇਹਨਾਂ ਤੋਂ ਪਾਣਾ ਦੇ ਘਰੇ ਦੇ ਵਿੱਚੋਂ ਮਹਾਰਾਜ
1: ਸਤਨਾਮ ਕਰਤਾ ਸਤਨਾਮ ਨਿਰਭਉ ਨਿਰਭਉ ਨਿਰਭਉ
0: Such a

ਬਾਲੇ

ਚੜ੍ਹਦੀ ਕਲਾ ਦੇ ਸਲਾਤ ਕਾ ਫਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਅੱਖ

ਸਚੇ ਨਾਮ ਕੀ ਤਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਦ੍ਰਿਗ ਜੀਵੈ ਦ੍ਰਿਗ ਜੀਵਾਸ, ਜਿਨ ਹਰ ਜਨ

ਤਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਹਿਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ,

ਸੋਈ ਥੀਸੀ ਜੋ ਤੂੰ ਦੇਹ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ।

ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸੁਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ। ਦੁਤੀਬਾਨ ਸੌ ਦਉਰ ਕਰ ਕਾਟ ਦਇਓ ਅਸ ਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ। ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਣ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ। ਅਖਲ

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘੜ ਘੜ ਕੇ ਪਟ ਪਟ ਕੀ ਜਾਨੈ।

ਕੀਨੀ ਉਤ ਭੁਜ ਖਾਨ ਬਹਰ ਰਚ ਦੀਨੀ ਕਾਹੂ ਫੂਲ ਰਾਜਾ ਹੋਏ ਬੈਠਾ ਕਾਹੂ ਸਮਿਟ ਭੈ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਤੁਤ ਪਾਤਾ ਸਕਲ ਮਲੇਚ ਕਰੋ ਰਣਘਾਤਾ ਜੇ ਅਸ ਦੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹ ਜਗ ਮਾਹੇ, ਜੋ ਤਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ।

ਸ਼ਾਂਤ ਸੁਖ ਮਨ ਆਇਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਗਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ,

जिस सिमरत सुख होए सगले दुख जाए।

ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ। ਚੌਂਕੀਆਂ ਝੰਡੇ ਬੁੰਗੇ ਜਗੋ ਜਗ ਅਟਲ ਰਹੇ। ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਵੱਲੋ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਵੱਲੋ ਜੀ, ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ, ਭਗਵਾਨ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਵੱਲੋ ਜੀ, ਸਰਬ ਸਮੁਖ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖਤ ਸੱਚਖੰਡ, ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵੱਲੋ ਜੀ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ, ਬੋਲੋ ਬੋਲੋ ਜੀ, ਬੋਲੋ ਜੀ, ਸ੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬਾਲੇ

0: ਵਿਆਹ ਅਕਾਲੀ ਬਾਬਾ ਫੂਲਾ ਸਿੰਘ ਜੀ ਨਹਿੰਗ ਸਿੰਘ ਜੀ ਦਾ ਹੈ।
1: ਬਲੇ

0: ਤੀਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬਲੇ

0: ਤੀਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬਲੇ

ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲ

ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vismad nad vismad ved vismad ji vismad pe vismado vismad rang vismad nag frijan vismad paun vismad pani vismad agni khire vada vismad tarti vismad pani vismad sad lage prani vismad sanyog vismad vijog vismad pa vismad ho vismad sat vismad sara vismad jud vismad ra vismad neda vismad dur vismad dikhe hazra ho ਵੇਖ ਫਿਰਾਂ ਰਿਹਾ ਵਿਸਮਾਨ ਨਾਨਕ ਗੁਜਣ ਪੂਰੇ ਭਾਗ ਮਹਿਲਾ ਪਹਿਲਾ

ਭੈਵੇਂ 94 ਆਸ਼ੀਰਵਾਦ ਭੈਵੇਂ ਚੱਲੇ ਲੱਖਰੀਆ ਭੈਵੇਂ ਚਗਨ ਕੜੇ ਵਿਗਾਰ ਭੈਵੇਂ ਧਰਤੀ ਦਾ ਵੀ ਭਾਰ ਭੈਵੇਂ ਜਿਥੇ ਸਿਰ ਭਾਰ ਭੈਵੇਂ ਰਾਜਾ ਤਰੁੰਦਵਾਰ ਭੈਵੇਂ ਸਿਰ ਭੈਵੇਂ ਚੰਦ ਕਰੋ ਸਲਤਾਨ ਭੈਵੇਂ ਸਿੰਘ ਸਰਨਾਥ ਭੈਵੇਂ

0: ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸਲ ਸਰ ਚੰਦ ਸਰ ਜਾਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜਨ ਜਾ ਨਾਨਕ ਸੇ ਗਿਆਨ ਵਿਹੂਣੀ ਖਾਏਗਾ ਜਮਕਾਲ ਮਹੱਲਾ ਪਹਿਲਾ
1: ਵਾਇਨ ਛੇਦੇ ਨੱਚਨ ਜੂਰ ਪੈਰ ਹਲਾਇਨ ਫੇਰੇ ਸਿਰ ਉਡੂਡ ਰਾਵਾ ਝਾਟੇ ਪਾਏ ਵਿਖੇ ਲੋਖਾ ਸੇ ਕਰ ਜਾ ਰੁਟਿਆ ਕਾਰਨ ਪੁਰੀ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੁਪਿਆ ਗਾਉਣ ਕਾਨ ਗਾਉਣ ਸੁੱਚਾ ਰਾਜੇ ਰਾ ਨਿਰਭਉ ਨਿਰੰਕਾਰ ਸਚਨਾਮ ਜਾਗਰਾ ਕੀਆ ਸਰਵ ਜਹਾਨ ਸੇਵਕ ਸੇਵੇ ਕਰਮ ਚੜਾਓ ਭਿੰਨ ਰਹਿਣ

नचे सबको नच नचा से चले से रोए ना जाए सिद्ध ना हो नच।

ਪਹਿਲਾ ਪਹਿਲਾ ਮੁਸਲਮਾਨਾਂ ਸਬਸਰੀਅਤ ਪ੍ਰਾਪਤ ਕਰੇ ਵਿਚਾਰ ਬੰਦੇ ਸੱਜੇ ਪਹੁੰਚਬੰਦੀ ਵੇਖਣ ਕੋ ਦੀਦਾ ਹਿੰਦੂ ਸਾਲਾਈ ਸਾਲਾਂ ਦਰਸ਼ਨ ਹੋ ਪਾਰ ਕੀਰਤਨਾ ਵਿਆਚਾ ਪੂਜਾ ਕਰੋ ਅਸਵੇਕਾਰ ਜੋਗੀ ਸਿੰਘ ਧਿਆਉਂ ਜੀ ਤੇ ਲਖਨਾਮ ਕਰਤਾਰ ਸੁਖ ਅਮਰਤ ਨਾਮ ਨਿਰੰਜਨ ਕਾਇਆ ਕਾਇਆ ਕਾ ਸਤਿਆ ਮਨ ਸੰਤੋ ਗੁਰਜੋ ਦੇਣੇ ਕੇ ਵਿਚਾਰ ਦੇ ਦੇਵਾਂਗੇ ਸਹਿਸਾ ਗੁਣਾ ਸੁਖ ਕਰੇ ਸੰਸਾਰ ਚੋਰਾ ਜਾਰਾਂ ਤੇ ਕੁੜਿਆਂ ਦਾ ਖਾਰਾ ਭਾਵੇਂ ਕਾਰ ਇੱਕ ਹੁੰਦਾ ਖਾਇਆ ਚਲੇ ਥਾ ਉਤਨਾ ਵਿਕਾਰ ਜਲ ਥਲ ਜੀਆਂ

ਸਲੋਕ ਮਹੱਲਾ ਪਹਿਲਾ ਹਉਂ ਚ ਆਇਆ ਹਉਂ ਚ ਗਿਆ ਹਉਂ ਜਮਿਆ ਹਉਂ ਛੂਆ ਹਉਂ ਸਤਾ ਹਉਂ ਚਲਿਆ ਹਉਂ ਛੁਟਿਆ ਹਉਂ ਚ ਗਿਆ ਹਉਂ ਸਚਿਆਰ ਕੁੜਿਆਰ ਹਉਂ ਪਾਪ ਨੂੰ ਵਿਚਾਰ ਹਉਂ ਚ ਨਰਸ ਕਵਤਾਰ ਹਉਂ ਛੱਸੇ ਹਉਂ ਚ ਰੋਏ ਹਉਂ ਚ ਭਰੀਆ ਹਉਂ ਚ ਧੋਵੇ ਹਉਂ ਜਾਤੀ ਜਿਸੀ ਖੋਵੇ ਹਉਂ ਚ ਮੂਰਖ ਹਉਂ ਸਿਆਣਾ

ਸਲੋਕ ਮਹੱਲਾ ਪਹਿਲਾ ਪੁਰਖਾਂ ਪੁਰਖਾਂ ਤੀਰਥਾਂ ਧਰਾਮੇ ਗਾਂ ਖੇਤਾਂ ਦੀਪਾ ਲੋ ਅਮਰਲਾ ਖੰਡਾਵਰ ਪੰਡਾ ਅੰਡ ਜਿਰਜਾ ਖਾਣੀ ਸੀ ਜਾਂ ਸੁਮੀ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤ ਪਾ ਕੇ ਸੰਭਾਲੇ ਸੋਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵਿਕਰਨਿਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤੇ ਸਵਾਰੀ ਸਵਾਸਤੇ ਦੱਸਦੇ ਬਾਣੇ।

0: ਕਿਸ ਨਾਲ ਕੀਚੇ ਦੋਸਤੀ ਸਗ ਚਲਣ ਹਾਰ ਕੂੜ ਮਿਠਾ ਕੂੜ ਮਾਖਿਓ ਕੂਡ ਬੇਪੂ ਨਾਨਕ ਖਾਂ ਨੇ ਬੇਨਤੀ ਤਦਵਾਜ ਕੂੜੋ ਕੂੜ ਮਹੱਲਾ ਪਹਿਲਾ
1: ਸਚਤਾ ਪ੍ਰਜਣ ਜਾਜ ਦੇ ਸਚਾ ਹੋਏ ਕੁੜਕੀ ਮਿਲ ਤ੍ਰਿਤ ਅੰਤਰਿਆਚਾ ਕਹੋ ਸਚਤਾ ਪ੍ਰਜਣ ਜਾ ਸਚ ਤੇਰੇ ਪਿਆਰ ਨਾ ਸੁਣ ਮਨ ਰੇ ਸੇਤਾ ਪਾਏ ਮੁਗ ਦੁਆਰ ਸਚਤਾ ਪ੍ਰਜਣ ਜਾ ਜੁਗ ਜਾਣ ਜੀਵ ਧਰਤ ਕਾਇ ਸਾਧ ਕੇ ਵਿੱਚ ਦੇ ਕਰਤਾ ਵੀ ਸਚਤਾ ਪ੍ਰਜਣ ਜਾ ਸਿੱਖ ਸੱਚੀ ਲੇ ਦਇਆ ਜਾਣ ਜੀ ਕੀ ਕਿਛ ਪੁਨਗਾਨ ਕਰੇ ਸਚਤਾ ਪ੍ਰਜਣ ਜਾ ਆਤਮ ਤਿਰਤ ਕਰੇ ਨਿਵਾਸ ਸਤਿਗੁਰ ਨੂੰ ਪੁੱਛ ਕੇ ਬਹਿਰੇ।

ਸਤਿਕਾਰ ਗੁਰੂ ਤੇ ਅਕਲ ਕਾਲ ਖਵੇਤਾ ਲੱਭੀਓ ਵਿੱਚ ਪਤ ਲੈ ਗਏ ਆਪਣੋ ਗੋਇਦਾਲ ਜੇ ਖੋਏ ਤਾਂ ਗੁਰ ਤੀਰਥ ਹੋ ਨਾਨਕ ਪਾਏ ਬਾਰਾ ਗੁਰ ਰੰਗਨਾ ਸੋਏ ਪੈ ਵਿੱਚ ਕਮ ਛਾਈ ਸੰਪਾਦਨ ਹੋ ਨਾਨਕ ਭਗਤੀ ਜੇ ਰੱਪੈ ਘੁੜੇ।

ਜਿਤਿਕ ਮਤ ਜਤਸਨ ਜੇ ਕਰੇ ਪਿਆਰ ਧਰਮੀ ਧਰਮ ਕਰੇ ਦਾਵਾ ਵੇ ਮੰਗੇ ਮੁਖ ਦੁਆ ਜਤੀ ਸਦਾਵੇ ਜਪਨਾ ਜਾਣੇ ਛਟ ਪੈ ਕਰਵਾ ਸਫੋ ਪੂਰਾ ਪਿਓ ਇਕ ਆਪਣਾ ਕੋਈ ਆਖੇ।

ਦੁਖਦਾਰ ਸੁਰੋਗ ਪੈ ਜਾ ਸੁਖਨਾਮ ਨਾ ਹੋਇ ਤੂੰ ਕਿਰਪਾ ਕਰਨਾ ਮਾਹੀ ਜਾ ਭਰੀ ਨਾ ਹੋ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਰਹਾਓ ਜਾਤ ਮੇ

0: ਸਿਸਵਾ ਕਥੀਏ ਜਾਰਦਾ ਕਸੂਦ ਜਾ ਮਹੱਲਾ ਪਹਿਲਾ
1: ਪਰ ਪੁਸਤਕ ਸੰਧਿਆ ਬਾਦਮ ਸਿਰ ਕੁਝ ਬਦਲ ਸਵਾਦਮ।

ਆਖੇ ਧੁੱਪ ਵਿਰਤਦਾਣੀ ਤਗਨਾ ਪੈਰੀ ਤਗਨਾ ਹੱਦੀ ਤਗਨਾ ਜੇਵਾ ਤਗਨਾ ਕੀ ਬੇਤਗਾ ਪੇ ਉੱਤੇ ਉੜਦਾ ਗੇ।

চলি পড়ে কহনা সচিত আইয়ে সুচ হোয়ে তা সচ পাই অমৃত।

ਪਹਿਲਾ ਸੁੱਚਾ ਫਸਟ ਬੈਠਾ ਸੁੱਚਾ ਕੇ ਰੱਖਿਆ ਕੋਈ ਨਾ ਪਿੱਛੇ ਜਾਏ ਸੁੱਚਾ ਜੇ ਲੱਗਾ ਆਪਣਾ ਸਲੋ ਤੇ ਜਾਏ ਸਟਾ ਕਿਸ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤ ਦੇਵਤਨ ਪੰਜਵਾਂ ਪਾ ਕਿਰਤ ਤਾਂ ਹਵਾ ਪਾ ਕਵਿ ਪਾਪ ਸਿੱਤਰ ਗਣਿਆ ਤੇ ਜਿਤਮ ਕਰਾਮ।

ਚੰਗੇ ਚੰਗਾ ਕਰਮ ਨਿਮ ਦੇ ਮੰਦਾ ਆਸ ਕਿਉਂ ਨਾ ਆਖੀਏ ਜੇ ਲਿਖੇ ਵਰਤੇ ਸੋਏ।

ਮੰਦਾ ਮਨ ਕਿਸੇ ਦੇ ਨੰਬਰ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ